0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ। ਜਾਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੂਝ ਨ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ।
1: ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ,
0: ਕਿਉਂ ਸਚਿਆਰਾ ਹੋਈ ਹੈ ਕਿਉਂ ਕੂੜੈ ਤੁੱਟੈ ਪਾਲ।
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ।
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ।
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ।
0: ਹੁਕਮੈ ਅੰਦਰ ਸਭ ਕੋ

0: ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
1: ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ
0: ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰਾ ਦੂਰ
1: ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ

0: ਬਾਰ
1: ਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ
0: ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ
1: ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ
0: ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ
1: ਆਪਿਆ ਨ ਜਾਇ ਕੀਤਾ ਨਾ ਹੋਇਆ ਆਪੇ ਆਪ ਨਿਰੰਜਨ ਸੋਏ
0: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ
1: ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ
0: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਈ
1: ਗੌਰੀ ਸ਼ਰ ਗੁਰ ਗੋਰਖ ਬਰਮਾ ਗੁਰਪਾਲ

0: ਕਰੇ
1: ਜੇਤੀ ਸਰ ਠੋ ਪਾਈ ਵੇਖਾਂ ਬਿਨ ਕਰਮਾਂ ਕੇ ਮਿਲੈ ਲਈ
0: ਮਨ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ
1: ਗੁਰਾ ਇੱਕ ਦੇਹ ਬੁਝਾਈ

0: ਮੰਦ
1: ਸੁਣੇ ਜੁਗ ਜੁਗ ਤਨ ਭੇਦ ਸੁਣੇ ਸ਼ਾਸਤ ਸਿਮਰਤ ਵੇਦ
0: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਸੁਣੇ ਸਤ ਸੰਤੋ ਗਿਆਨ ਸੁਣੇ ਅਠ ਸਠ ਕਾ ਇਸ਼ਨਾਨ
0: ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੈ ਸਹਿਜ ਧਿਆਨ
1: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
0: ਸੁਣੇ ਸਰਾ ਗੁਣਾ ਕੇ ਗਹਾ ਸੁਣੇ ਸ਼ੇਖ ਪੀਰ
1: ਦੇ ਪਾਵੇ ਰਾਹੂ ਸੁਣੇ ਆਤ ਵੈਸ ਗਾਹੂ
0: ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ
1: ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
0: ਨਾਨਕ ਕਲਮ ਨਾ ਲਿਖਣ ਹਾਰ ਮੰਨੇ ਕਾਬਹਿ ਕਰਨ ਵਿਚਾਰ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ
1: ਮੰਨੈ ਮੋ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸੋ ਪ੍ਰਗਟ ਜਾਏ
0: ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ
0: ਮੰਨੈ ਪਾਵੇ ਮੋਖ ਦਵਾਰ ਮੰਨੈ ਪਰਵਾਰੇ ਸਦਾਰ
1: ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਪਵੈ ਨਾ ਭਿੱਖ
0: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ
0: ਪੰਚੇ ਸੋਹੇ ਦਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ
1: ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ
0: ਤੌਲ ਧਰਮ ਦਇਆ ਕਾ ਭੂਤ ਸੰਤੋਖ ਖਾ ਪ੍ਰਖਿਆ ਜਿਨ ਸੂਤ
1: ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉਪਰ ਕੀਤਾ ਭਾਰ
0: ਧਰਤੀ ਹੋਰ ਪਰੇ ਹੋਰ ਹੋਰ ਤਿਸੇ ਪਾਰ ਤਲੇ ਕਵਣ ਜੋਰ
1: ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
0: ਇਹ ਉਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ
1: ਕੀਤਾ ਤਾਂ ਸਵਾਲਿਓ ਰੂਪ ਕੇ ਧੀ ਦਾ ਜਾਣੇ ਕੌਣ ਕੂਤ
0: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲੱਖ ਦਰਿਆ
1: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
0: ਜੋਤਿ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਜਾਪ ਸੰਖ ਭਾਉ ਸੰਖ ਪੂਜਾ ਸੰਖ ਤਪਤਾਉ
0: ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੀ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾ ਤਾਰ
0: ਅਸੰਖ ਸੂਰ ਮੋਹ ਪਖਸਾਰ ਅਸੰਖ ਮੋਹਲੇ ਬਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
0: ਜੋਤਿ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲਵੜ ਧਿਆ ਕਮਾਏ
1: ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ
0: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
1: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾਂ ਇੱਕ ਵਾਰ
0: ਜੋਤਿ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ
0: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਜੋ

0: કુદરત કવણ કા વિચાર વારિયા ના જાવા એક વાર
1: તો ભાવ સાઈ ભલી કાર તું સદા સલામત નિરંકાર
0: ભરીએ હાથ પેર તંદે પાણી ધોતે ઉતરસ ખે
1: મોત પલીતે કપડ હોય દે સાબુન લઈયા હો તોય
0: ભરીએ મત પાપા કે સંગ ઓ તો પહે નામે કે રંગ
1: બાપિયા કરુણા કર કર કરુણા લિખ લે જાહુ
0: આપે વીજ આપે હી ખાઓ નાનક હુકમી આવો જાઓ
1: તપ દયા દા દાન જી કો પાવે તલકા માન
0: સુનિયા મનિયા મન કીતા પાઓ અંતર ગા તીરથ મલ નાઓ
1: સબ ગુણ તેરે મે નાહી કોઈ વણ ગુણ કીતે ભગત ના હોય
0: સ્વસ્ત આથ બાણી બરમાઓ સત સુહાણ સદા મન ચાઓ કવન
1: સો વેલા વખત કવન કવંથત કવન વાર
0: કવન સિરુથી મોહ કવણ જીત હોઆ આકાર
1: મેલ ના પાઈઆ પંડતી જે હોવે લેખ પુરાન
0: વખત ના પાયો ગાદિયા જે લિખણ લેખ
1: ના જોગી જાણ તુમાઉ ના કોઈ
0: જ્યા કરતા સિસ્તી કો સાજે આપે જાણે સોઈ
1: દેવ કરે આખા કે વસાલા હી ક્યો વર્ણી કે વજાણા
0: નાની કે આખણ સબ કો આખે એક દો એક સ્યાણા
1: વડા સાહે વડી નાઈ કીતા જાકા હોવે
0: નાનક જે કો આપો જાણે અગે ગયા ના સોહે
1: પાતાલા પાતાલા ખા ગાસ આગાસ
0: ઓડક ઓડક પાલ થકે વેદ કહેન એક વાત
1: સતારા કહેન કતે બાંસ
0: લેખા હોય તા લિખિયે લેખે હોય વણાસ
1: નાનક વડા આખિયા પે જાણે આપ
0: સાલા હી સલા એતી સુરત ના પાઈયા
1: તે વાહ પવે સમુંદ ના જાણીએ
0: સમુંદ સા સુલતાન ગહેરા સેતી માલ તન
1: ડી તોલ ના હોવણી જત મનો ના વિસરાય
0: અંત ના સિફતી કહે ના અંત અંત ના કરને દે ના અંત
1: અંત ના વેખણ સુનણ ના અંત અંત ના જાપે ક્યા મન મંત
0: અંત ના જાપે કીતા આકાર અંત ના જાપે પારાવાર
1: કારણ કે તે બરલાય તાકે અંત ના પાએ જાહે
0: એહો અંત ન જાણે કોઈ બહુતા કહીએ બહુતા હોય
1: વડા સાહેબ ઊંચા થા ઊંચે ઉપર ઊંચા ના હો
0: કેવડ ઊંચા હોવે કોઈ તિસ ઊંચે કો જાણે સોય
1: વડાવ જાણે આ બાબ નાનક નદરી કરમી દાત
0: બહુતા કરમ લિખ્યા ના જાય વડા દાતા તિલ ના તમાય
1: મંગે જોદ પાર કીત્યા ગણત નહીં વિચાર
0: કેતે ખપ તુટે બેકાર કેતે લે લે મુકર પાહે કેતે મૂરખ ખાઈ ખાઈ
1: કેતે દુખ ભૂખ સદ માર પેદા તેરી દાતાર
0: બંધ ખલાસી પાણે હોય હોર આખ ન સકે હોય
1: ખાય કાખણ પાયો જાણે જીતિયા મુ ખાય
0: આપે જાણે આપે દે આખે સેબે કઈ કે
1: જસમ બક્ષે સબ સાલા નાનક પાતશાહી પાતશાહ
0: અમૂલ ગુણ અમૂલ બપાર અમૂલ બપારી અમૂલ પંડાર
1: અમૂલ ન જાય મૂલ પાય મૂલા સમાય
0: અમૂલ ધર્મ અમૂલ દીવાન અમૂલ તુલ અમૂલ પરવાન
1: બક્ષીષ અમૂલ નિશાન અમૂલ કર્મ અમૂલ ફરમાન
0: અમૂલો મૂલ આખ્યા ના જાય આ ખાક રહે લિબલાય
1: કવે પાઠ પુરાણ આખે પડે કરે વખ્યાન
0: આખે વરમે આખે ઇંદ આખે ગોપી તે ગોવિંદ
1: આખે શરાખે સિદ્ધ આખે કીતે કીતે બુદ્ધ
0: આખે દાનમ આખે દેવ આખે સુર નર મુંજન સેવ
1: આખે આખણ પાય કે કહે કહે ઉઠ ઉઠ જાહે
0: કીતે કીતે હોર કરે તા આખ ન સકે કેઈ
1: કે દેવડ ભાવે તે વડ હોય નાનક જાણે સાચા સોય
0: જે કો આખે બોલ વિગાડ તા લખીએ સિર ગવારા ગવાર
1: સોદર કે હા સો કર કે હા જત બે સર્વ સમાલે
0: વાજે નાદ અનેક સંખા કીતે વાવણ હારે
1: રાગ પરિસો કહી અન કે તે ગાવન હારે
0: ગાવે તુનો પૌણ પાણી બેસંતર ગાવે રાજા ધર્મ દ્વારે
1: ચેત ગુપ્ત લખ જાણે લખ લખ ધર્મ વિચારે
0: ગાવે ઈશ્વર વર્મા દેવી સોહન સદા સવારે
1: ગાવે ઇંદ દાસન બેઠે દેવતિયાં દર નાલે
0: ગાવે સિદ્ધ સમાધિ અંદર ગાવન સાધ વિચારે
1: ગાવન જતી સતી સંતોખી ગાવે વીર કરારે
0: ગાવન પંડિત પડ રખી સર જુગ જુગ બેદા નાલે
1: ગાવે મોહનિયા મનમોહન સુરગા મશ પાયાલે
0: ગાવન રતનો પાય તેરે અઠસઠ તીરથ નાલે
1: ગાવે ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ
0: ਗਾਵੈ ਖੰਡ ਮੰਡਲ ਪਰਪੰਡਾ ਕਰ ਕਰ ਰੱਖੇ ਤਾਰੇ
1: ਤਦਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
0: ਹੋਰ ਕੀਤੇ ਗਾਵਨ ਸੇਵੈ ਚਿਤਨ ਆਵਣ ਨਾਨਕ ਕਿਆ ਵਿਚਾਰੇ
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਈ
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੂ ਪਾਈ
0: ਕਰ ਕਰ ਵੇਖੈ ਕੀਤਾ ਆਪਣਾ ਜਿਪਤ ਸੀ ਵਡਿਆਈ
1: ਜੋਤ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤਸ਼ਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਦਾਸ ਸੰਦੋਖ ਸ਼ਰਮ ਪਚੋੜੀ ਧਿਆਨ ਕਰੈ ਵਿਭੂਤ
0: ਕਿੰਥਾ ਕਾਲ ਕਵਾਰੀ ਕਾਇਆ ਜੁਗਤ ਡੰਡਾ ਪਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਦਇਆ ਭੰਡਾਰਨ ਘਟ ਘਟ ਵਾਜੈ ਨਾਦ
0: ਆਪ ਨਾਥ ਨਾਥੀ ਸਭ ਜਾਗੀ ਰਿਧ ਸਿਧ ਅਵਰਾ ਸਾਧ
1: ਜੋਗ ਬਿਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਕਾ ਮਾਈ ਜੁਗਤ ਵਿਆਈ ਤਿਨ ਚੇਲੇ ਪਰਵਾਨ
0: ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ
1: ਭਾਵੈ ਤਵੈ ਚਲਾਵੈ ਜਬ ਹੋਵੈ ਪ੍ਰਮਾਣ
0: ਉਹ ਵੇਖੇ ਉਨਾ ਨਦਰ ਨਾ ਆਵੈ ਬਹੁਤਾ ਇਹੋ ਵਡਾਨ
1: ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
0: ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਦੂਜੀ ਬੋ ਲਾਖੋ ਲੱਖ ਹੋਵੇ ਲੱਖ ਵੀਸ
0: ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ
1: ਏਤਰਾਏ ਪਤ ਪਵੜੀਆਂ ਚੜੀਐ ਹੋਏ ਅਕੀਸ
0: ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ
1: ਨਾਨਕ ਨਦਰੀ ਪਾਈ ਐ ਕੂੜੀ ਕੂੜਾ ਠੀਸ
0: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
1: ਨਾ ਜੀਵਨ ਮਰਨ ਜੋਰ ਜੋਰ ਨਾ ਰਾਜ ਮਾਲ ਮਨ ਸੋਰ
0: ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ
1: ਸਾਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ
0: ਰਾਤੀ ਰੁੱਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ
1: ਧਰਤੀ ਥਾਪ ਰੱਖੀ ਧਰਮ ਸਾਲ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ
0: ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ
1: ਸੋਨ ਪੰਚ ਪਰਵਾਨ ਨਦਰੀ ਕਰਮ ਪਵੈ ਨਿਸਾਨ
0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ
1: ਵਰ ਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ
0: ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਤੂੰ ਉਪਦੇਸ਼
1: ਕੇਤੇ ਅੰਧ ਜਾਂ ਸੂਰ ਕੇਤੇ ਕੇਤੇ ਮੰਡਲ ਦੇਸ
0: ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ
1: ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸੰਬੰਧ
0: ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ
1: ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ
0: ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਨੋਦ ਕੋਡ ਅਨੰਦ
1: ਸ਼ਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ
0: ਤਾਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ
1: ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ
0: ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ
1: ਤਿੱਥੇ ਜੋਤ ਮਹਾਬਲ ਸੂਰ ਤਨ ਮੈਂ ਰਾਮ ਰਹਿਆ ਭਰਪੂਰ
0: ਤਿੱਥੇ ਸੀਤੋ ਸੀਤਾ ਮੈਂ ਮਾ ਮਾਹੇ ਤਾਂ ਕੇ ਰੂਪ ਨਾ ਕਥਨੇ ਜਾਏ
1: ਨਾਹਿ ਮਰਨ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ
0: ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
1: ਸਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ
0: ਜਿੱਥੇ ਖੰਡ ਮੰਡਲ ਪਰਪੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ
1: ਜਿੱਥੇ ਲੋ ਲੋ ਆਕਾਰ ਜਬ ਜਬ ਹੁਕਮ ਤਬੈ ਤਬਕਾਰ
0: ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
1: ਬਾਤ ਬਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ
0: ਪਾਉ ਖੱਲਾ ਅਗਨ ਤਪਤਾਉ ਭਾਂਡਾ ਪਾਉ ਅੰਮ੍ਰਿਤ ਟਾਲ
1: ਕੜੀਏ ਸ਼ਬਦ ਸੱਚੀ
0: ਟਕਸਾਲ

0: ਚਤਰ ਤਤਰ ਦਿਸਾ ਵਿਸਿਆ ਹੋਏ ਫੈਲਿਓ ਨਿਰਾਗ
1: ਕਾਮੀਨ ਭਿਖਤਾ ਮੁਨ ਜਾਏ
0: ਸਰਬ ਮਾਨ ਸਰਬਤਰ ਮਾਨ ਸਦੈ ਮਾਨ ਤਾਏ
1: ਏਕ ਮੂਰਤ ਨੇ ਦਰਸ਼ਨ ਕੀ ਨਰੂਪ ਅਨੇਕ
0: ਖੇਲ ਖੇਲ ਖੇਲ ਖੇਲਨ ਅੰਤ ਕੋ ਫਿਰ ਏਕ
1: ਨਾ ਜਾਣੇ ਜੇ ਬੇਦਰਕ ਤੇ
0: ਬੂਪ ਰੰਗ ਨ ਜਾਤ ਪਾਸੋ ਜਾਣੀਏ ਕੈ ਜੇਵ
1: ਮਾਤ ਨ ਜਾਤ ਜਾ ਕਰ ਜਨਮ ਮਰਨ ਬਿਹੀਨ
0: ਚੱਕਰ ਬੱਕਰ ਫਿਰੇ ਚਤਰ ਚੱਕ ਮਾਨੀਏ ਪਰ ਤੀਨ
1: ਚੌਦਾਂ ਕੇ ਬਿਖ ਜਗ ਜਾ ਪੀ ਜੇ ਜਾਪ
0: ਆਦ ਦੇਵ ਨਾਦ ਮੂਰਤ ਹਾਪਿਓ ਸਭੇ ਜੇ ਥਾਪ
1: ਪੁਨੀਤ ਮੂਰਤ ਪੂਰਨ ਪੁਰਖ ਅਪਾਰ
0: ਸਰਬ ਵਿਸਿਓ ਰਚਿਓ ਸੁਜੰਭਵ ਗਣਨ ਭੰਜਨ ਹਾਰ
1: ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ
0: ਧਰਮ ਧਾਮ ਸੋ ਪਰਮ ਰਹਿਤ ਪੂਤ ਲਖ ਬੇਸ
1: ਅੰਦਰਾਗ ਨ ਰੰਗ ਜਾ ਕਰ ਜਾਤ ਪਾਦਨ ਨਾਮ
0: ਗਰਭ ਗੰਜਨ ਦੁਸ਼ਟ ਪੰਜਨ ਮੁਕਤ ਦਾਇਕ ਕਾਮ
1: ਆਪ ਰੂਪ ਅਮੀਕਾ ਨਸਤ ਦੇਖ ਪੁਰਖ ਅਵਧੂਤ
0: ਗਰਭ ਗੰਜਨ ਸਰਬ ਪੰਜਨ ਆਦ ਰੂਪ ਸੂਤ
1: ਭੰਗਨਾਤਮਿਕ ਪੁਰਖ ਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਿਤ ਪਾਰ
1: ਤਾ ਸਰਬੰਤਾ ਸਰਬ ਤੇ ਅਨਪੇਖ
0: ਸਰਬ ਸਾਸਨ ਨਾ ਜਾਣੀਏ ਜੇ ਰੂਪ ਰੰਗਰ ਰੇਖ
1: ਪਰਮ ਜੀਤ ਪ੍ਰਾਨ ਜਾ ਕੇ ਨੀਤ ਭਗਤ ਨਿਤ
0: ਹੋਰ ਸਿਮਰਤ ਪ੍ਰਾਨ ਸਾਸਨ ਨਾ ਆਪੀਏ ਬਹੁ ਚਿਤ ਮਦ ਪਾਠ ਸੰਤ ਵੈ ਪ੍ਰਸਾਦ
1: ਧਰਮ ਮਾ ਪਾਰ ਆਸਨ ਭੰਗ ਉਪਮਾ ਨੰਗ
0: ਅਨੁਭਵ ਪ੍ਰਕਾਸ ਨਿਸਦਿਨ ਅਨਾਸ ਆ ਜਾਨ ਬਾਹੋ ਸ਼ਾਹਾਨ ਸ਼ਾਹੋ
1: ਰਾਜਾਂ ਰਾਜ ਭਾਨ ਆਨ ਭਾਨ ਦੇਵਾਂ ਦੇ ਉਪਮਾ ਮਹਾਨ
0: ਇੰਦਰਾਨ ਇੰਦਰ ਬਾਲਾਨ ਬਾਲ ਰੰਗ ਕਾਨ ਰੰਗ ਕਾਲਾਨ ਕਾਲ
1: ਗੰਗਾ ਬਾ ਭੰਗਤ ਮਤ ਪਾਲ ਗੁਣ ਗਨ ਉਦਾਰ
0: ਗੁਣ ਗਨ ਪ੍ਰਣਾਮ ਨਿਰਭੈਨ ਕਾਮ ਹੱਥ ਜੁਟ ਪ੍ਰਚੰਡ ਮਿਤ ਗਤ ਅਖੰਡ
1: ਅਲਸ਼ਯ ਕਰਮ ਦਿਸ਼ਯ ਧਨੁ ਸਰਵਾ ਪਰ ਨਾਂਡ ਅੰਡ ਨਿਰਬੱਡ
0: ਚਾਚਰੀ ਸ਼ੰਤ ਵੈ ਪ੍ਰਸਾਦ
1: ਗੋਬਿੰਦੇ ਮਕੰਦੇ ਉਦਾਰੇ ਅਪਾਰੇ
0: ਹਰੀਅਮ ਕਰੀਅਮ ਨੇ ਨਾਮੇ ਅਕਾਮੇ ਭੁਝੰਗ ਪਰਿਆਤ ਛੰਦ
1: ਜਿਤ ਚੱਕਰ ਕਰਤਾ ਜਿਤ ਚੱਕਰ ਹਰਤਾ ਜਿਤ ਚੱਕਰ ਦਾਨ ਜਿਤ ਚੱਕਰ ਜਾਨੇ
0: ਚਤਰ ਚੱਕਰ ਵਰਤੀ ਚਤਰ ਚੱਕਰ ਪਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ
1: ਜਿਤ ਚੱਕਰ ਪਾਸੇ ਜਿਤ ਚੱਕਰ ਵਾਸੇ ਜਿਤ ਚੱਕਰ ਮਾਨੇ ਜਿਤ ਚੱਕਰ ਦਾਨੇ ਹੈ
0: ਚਾਚਰੀ ਛੰਦ
1: ਨਾ ਸਤਰਣ ਮਿਤਰਨ ਵਰਗੁਣ ਪਿਤਰ
0: ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ
1: ਨਾ ਜਿਤਰਣ ਮਿਤਰ ਪਰਿਹਾਂ ਪਵਿੱਤਰ
0: ਪਰਤੀਸੇ ਅਦਿਸੇ ਅਦ੍ਰਿਸੇ ਅਗ੍ਰਿਸੇ ਭਗਵਤੀ ਸ਼ੰਤ ਵੈ ਪ੍ਰਸਾਦ ਕਥਤੇ
1: ਕਿਆ ਸ਼ਿਸ਼ ਦੇ ਸਕਿਆ ਬਿਜ ਭੇਜ ਸਕਿਆ ਗੰਜ ਕਰਮ ਗਿਆ ਪੰਜ ਭਰਮੈ
0: ਕਿਆ ਭਿਜ ਲੋਕੇ ਕੇ ਆਦਿਤ ਸੋਕੇ ਕੇ ਅਵਦੂਤ ਵਰਨੇ ਕੈ ਬੈ ਭੂਤ ਕਰਨੇ
1: ਰਾਜਮ ਪ੍ਰਭਾ ਕੇ ਧਰਮ ਤੁਜੈ ਕੇ ਆਸੁਖ ਵਰਨ ਕੇ ਸਰਵਾ ਭਰਨੈ ਕੇ
0: ਜਗਤੰ ਕੀਰਤੀ ਹੈ ਕੇ ਸ਼ਤਰੰਗ ਛਤਰੀ ਹੈ ਬ੍ਰਹਮੰਗ ਸਰੂਪੇ ਕੇ ਅਨੁਪਵ ਅਨੁਪੇ
1: ਕਿਆ ਦੇਵ ਕਿਆ ਭੇਜ ਤੰਗ ਬਿਹਿਨੈ ਕੇ ਕਾਦੀਨੈ
0: ਕੇ ਰੋਜ਼ੀ ਰਜ਼ਾਇ ਕੇ ਰਹੀਮੇ ਰਿਹਾਇ ਕੇ ਕੀ ਪਾਕ ਵੈਭ ਹੈ ਕੇ ਗੈਬਲ ਗੈਭ ਹੈ
1: ਕਿਆ ਬੁਲਗਨਾਕ ਸ਼ਾਹਨ ਸ਼ਾਹ ਕਾਰਨ ਕੁਨੰਦ ਗੁਰੂਜੀ ਦਹੰਦ ਹੈ
0: ਕੇ ਰਾਜ ਕੇ ਰਹੀਮ ਹੈ ਕੇ ਕਰਮੰਗ ਕਰੀਮ ਹੈ ਕੇ ਸਰਵੰਗ ਕਲੀ ਹੈ ਕੇ ਸਰਵੰਗ ਦਲੀ ਹੈ
1: ਸਰਵਤਰ ਮਾਨ ਹੈ ਕੇ ਸਰਵਤਰ ਦਾਨ ਹੈ ਕੇ ਸਰਵਤਰ ਗਾਉਣ ਹੈ ਕੇ ਸਰਵਤਰ ਭਾਉਣ ਹੈ
0: ਕੇ ਸਰਵਤਰ ਦੇਸ ਹੈ ਕੇ ਸਰਵਤਰ ਬੇਸ ਹੈ ਕੇ ਸਰਵਤਰ ਰਾਜੇ ਕੇ ਸਰਵਤਰ ਸਾਜੇ
1: ਸਰਵਤਰ ਦੀਨ ਹੈ ਕੇ ਸਰਵਤਰ ਲੀਨ ਹੈ ਕੇ ਸਰਵਤਰ ਜਾਹੋ ਕੇ ਸਰਵਤਰ ਭਾਹੋ
0: ਕੇ ਸਰਵਤਰ ਦੇਸ ਹੈ ਕੇ ਸਰਵਤਰ ਬੇਸ ਹੈ ਕੇ ਸਰਵਤਰ ਕਾਲ ਹੈ ਕੇ ਸਰਵਤਰ ਪਾਲ ਹੈ
1: ਕੇ ਸਰਵਤਰ ਹੰਤਾ ਕੇ ਸਰਵਤਰ ਗੰਤਾ ਕੇ ਸਰਵਤਰ ਭੇਖੀ ਕੇ ਸਰਵਤਰ ਭੇਖੀ
0: ਕੇ ਸਰਵਤਰ ਕਾਜੇ ਕੇ ਸਰਵਤਰ ਰਾਜੇ ਕੇ ਸਰਵਤਰ ਸੁਖ ਹੈ ਕੇ ਸਰਵਤਰ ਭੁਖੇ
1: ਸਰਵਤਰ ਤ੍ਰਾਣ ਹੈ ਕੇ ਸਰਵਤਰ ਪ੍ਰਾਣ ਹੈ ਕੇ ਸਰਵਤਰ ਦੇਸ ਹੈ ਕੇ ਸਰਵਤਰ ਭੇਸਾ ਹੈ
0: ਕੇ ਸਰਵਤਰ ਮਾਨੀਏ ਸਦੈਵੰ ਪ੍ਰਧਾਨੀ ਹੈ ਕੇ ਸਰਵਤਰ ਜਾਪੀ ਹੈ ਕੇ ਸਰਵਤਰ ਥਾਪੀ
1: ਹੈ ਕੇ ਸਰਵਤਰ ਭਾਨ ਹੈ ਕੇ ਸਰਵਤਰ ਮਾਨ ਹੈ ਕੇ ਸਰਵਤਰ ਇੰਦਰ ਹੈ ਕੇ ਸਰਵਤਰ ਚੰਦਰ ਹੈ
0: ਕੇ ਸਰਵੰ ਕਲੀਮੇ ਕੇ ਪਰਮੰ ਫਹੀਮੇ ਕੇ ਆਕਲ ਅਲਾਮੇ ਕੇ ਸਾਹਿਬ ਕਲਾਮੇ ਕੇ
1: ਉਸਮਲ ਵਜੋਂ ਤਮਾਮ ਮਿਲ ਰੁਜੂ ਮੈਂ ਸੋ ਸਲਾਮ ਹੈ ਸਾਲਿਕ ਮਦਾਮ ਹੈ
0: ਗਨੀ ਮਲ ਸ਼ਖਸਤੇ ਗਰੀਬਲ ਪਰਸਤੇ ਬਲੰਦਲ ਮਕਾਨੇ ਜਮੀਨਲ ਜਮਾਨੇ
1: ਜਲ ਤਮਾਮ ਰਜੂਲ ਨਿਧਾਨਾ ਰਿਫੁਲ ਜਿਮਰ ਜਾਇ ਕਿ ਯਕੀਨਾ ਹੈ
0: ਅਨੇ ਗਲਤ ਰੰਗ ਹੈ ਆ ਪੇਤ ਹੈ ਆ ਭੰਗ ਹੈ ਅਜੀਜ਼ਲ ਨਿਵਾਸ ਹੈ ਗਨੀ ਮਲ ਖਰਾ ਜੈ
1: ਸੋਪ ਤਰਮ ਵਕਤ ਭੂਤਾਂ ਪ੍ਰਭਗਤ ਪ੍ਰਭਾ ਹੈ ਸੁਜਕਤ ਸੁਦਾ ਹੈ
0: ਸਦੈ ਵੰਗ ਸਰੂਪ ਹੈ ਆ ਪੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਵ ਸਾਜ ਹੈ
1: ਸਮਸਤੋ ਸਲਾਮ ਸਦੈ ਬਲ ਕਾਮਨ ਰਬਾਸ ਹੋਬਾ ਗਾਦ ਅਨੂਪ ਹੈ
0: ਓਂਕਾਰ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ
1: ਤ੍ਰਿਵਰਗ ਦਰਬਾਦੇ ਅਗੰਜੇ ਅਗਾਦੇ ਸੁਭੰਗ ਸਰਭਾਗੇ ਸਰਵਾਨ ਰਾਗੇ
0: ਤ੍ਰਿਭੁਕਤ ਸਰੂਪ ਹੈ ਅਛਿਜ ਹੈ ਅਸ਼ੂਤ ਹੈ ਕੇ ਨਰਕਨ ਪਰ ਨਾਸ ਹੈ ਪ੍ਰਿਥੀ ਅਲ ਪ੍ਰਵਾਸ ਹੈ
1: ਨਿਰੁਕਤ ਪ੍ਰਭਾ ਸਦਾ ਵੰਗ ਸਦਾ ਭੋਗ ਸਰੂਪ ਪ੍ਰਜਗਤ ਅਨੂਪ ਹੈ
0: ਨਿਰੁਕਤ ਸਦਾ ਹੈ ਵਿਪੁਕਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਜੁਕਤ ਅਨੂਪ ਹੈ ਚਾਚਰੀ ਛੰਦ
1: ਅੰਗ ਪੇਖ ਲੇਖ
0: ਅਪਰਮ ਹੈ ਅਕਰਮ ਹੈ ਅਨਾਦ ਹੈ ਜਗਾਦ ਹੈ
1: ਬਹ ਬਹ ਭੂਤ ਧੂਤ
0: ਅਨਾਸ ਹੈ ਉਦਾਸ ਹੈ ਅਧੰਧ ਹੈ ਅਬੰਧ ਹੈ

0: ਸਤਿਕਾਰ ਸਤਿਗੁਰ ਪ੍ਰਸਾਦ ਤੁਆ ਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਨਾ ਦੇਖਿਓ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸੁਰੰਗ ਸੁਵਾਰੇ
1: ਰੰਗ ਕਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਚਾਤੇ ਨਿਵਾਰੇ
0: ਪਾਰੀ ਪੁਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨ ਜਾਤ ਵਿਚਾਰੇ
1: ਏਕੇ ਪਹਿ ਤੂੰ ਕਹਾਂ ਪੈ ਭੂਪ ਅੰਤ ਕੋ ਨਾਂਗੇ ਹੀ ਪਾਏ ਪਧਾਰੇ
0: ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਿੰਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜ਼ਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀ ਜਾਤ ਵਿਚਾਰੇ
1: ਸ਼੍ਰੀਮਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਤੀਰਥ ਨਾਮ ਦਿਆ ਦਮ ਦਾਨ ਸੁਸੰਜਮ ਨੇਮ ਅਨੇਕ ਬਸਿਖ
1: ਵੇਦ ਪ੍ਰਾਣਕ ਦੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖ
0: ਕੌਣ ਆਹਾਰ ਜਤੀ ਜਤਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖ
0: ਸੁਧ ਸੁਪਾਹਾ ਦੁਰੰਤ ਦੁਬਹਾ ਸੁਸਾਸ ਨਾਂਦਰ ਜਾਨ ਦਲੇਂਗੇ
1: ਪਾਰੀਕ ਮਾਨ ਪਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੋਰ ਰੀਨ ਮਰੋਰ ਮੁਵਾਸਨ ਮਾਥੇ ਮਤੰਗਨ ਮਾਨ ਮਲੇਂਗੇ
1: ਸ਼੍ਰੀਮਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦਾਨ ਚਲੇਂਗੇ
0: ਵੀਰ ਪਾਰ ਬੜੇ ਬੜੇ ਆਰ ਵਿਚਾਰੇ ਸਾਰਗੀ ਤਾਰ ਪਛਈਆ
1: ਤੋਰਤ ਦੇਸ ਮਲਿੰਦ ਮੁਵਾਸਨ ਮਾਥੇ ਗਜਾਨ ਕੇ ਮਾਨ

0: ਚਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਉਬਾਚ ਬੇਨਤੀ ਚੌਪਈ ਅਮਰੀ ਕਰੋ ਆਦਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ
1: ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ
0: ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪਾ ਦੇ ਮੋਇ ਬਚਾਵੋ
1: ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ
0: ਮੋਰ ਰੱਛਾ ਨਿਜ ਕਰਦੈ ਕਰੀਐ ਸਭੈ ਰਣ ਕੋ ਆਸ ਸੰਘਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ

0: ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਂਤ ਜਛਨ ਉਪਜਾਇਓ,
1: ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ,
0: ਨਮਸਕਾਰ ਤਸੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ,
1: ਸ਼ਿਵਕਨ ਕੋ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ,
0: ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ,
1: ਚੀਟੀ ਤੇ ਕੁੰਚਰੇ ਸੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ,
0: ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ,
1: ਏਕੇ ਕੀ ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ,
0: ਜਬਦ ਕਰ ਕਰਾ ਕਰਤਾਰਾ, ਪ੍ਰਜਾ ਧਰਤਵ ਦੇ ਅਪਾਰਾ,
1: ਜਵਾ ਕਰਕ ਕਰ ਤੂੰ ਕਬ ਹੂੰ, ਤੂੰ ਮੈਂ ਮਿਲਤ ਦੇ ਤਰ ਸਭ ਹੂੰ,
0: ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ,
1: ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ

0: ਸਭ ਗਵਾਈਆਂ,
1: ਪਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ,
0: ਸਦਾ ਗੁਰਬਾਨ ਕੀਤਾ ਗੁਰ ਵਿਟੋਂ, ਜਿਸ ਦੀਆਂ ਇਹ ਵਡਿਆਈਆਂ,
1: ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ,
0: ਵਾਜੇ ਪੰਜ ਸ਼ਬਦ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ,
1: ਪੰਚ ਦੂਤ ਦੁਆਸ ਕੀਤੇ ਕਾਲ ਕੰਟ ਕੁਮਾਰਿਆ,
0: ਕਰਮ ਪਾਇਆ ਤੁਜਨ ਕੋ ਸੇ, ਨਾਮ ਹਰ ਕੇ ਲਾਗੇ,
1: ਕਹਿ ਨਾਨਕ ਤੈ ਸੁਖੋ ਵਾ ਤਤ

0: ਨਾਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ,
1: ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ,
0: ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ,
1: ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ,
0: ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ,
1: ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ,
0: ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ,
1: ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
0: ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ, ਪਾਵੈ ਤਾਂ ਸੋਜਨ ਦੇ ਜਿਸ ਨੂੰ ਰੁਕਿਆ ਕਰੇ ਵਿਚਾਰਿਆ, ਗੁਰ ਪ੍ਰਸ਼ਾਦੀ ਮਨ ਪਾਇਆ ਨਿਰਮਲ ਜਨਾ ਪਾਣਾ ਪਾਵੇ,
1: ਨਾਨਕ ਜਿਸ ਦੇ ਪਿਆਰੇ

0: ਧੰਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ
1: ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ
0: ਕਹਿ ਨਾਨਕ ਸੁਣੋ ਸੰਤੋ ਕਥੋ ਕਥ ਕਹਾਣੀ
1: ਮਨ ਚੰਚਲਾ ਚਿਤਰਾਈ ਕਿਨੇ

0: ਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ
1: ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ
1: ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਏ
0: ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ
0: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
1: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੇ ਸੱਚਾ ਮਨ ਵਸਾਇਆ,
0: ਜੀ ਜੰਤ ਸਭ ਤੋਂ ਪਾਏ ਇੱਕ ਵੇਖ ਪਰਸਣ ਆਇਆ,
1: ਓੰਕਾਰ ਜੁਕਾ ਸਤਿਗੁਰੂ ਪੱਲਾ ਪਾਇਆ,
0: ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨੇ ਅੰਮ੍ਰਿਤ ਗੁਰ ਤੇ ਪਾਇਆ,
1: ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖ ਮਾਰਗ ਚੱਲਣਾ,
0: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ,
1: ਦਿਖੀ ਵਾਲੋ ਨਿੱਕੀ ਏਤ ਮਾਰਗ ਜਾਣਾ,
0: ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ,
1: ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ,
0: ਜੋ ਤੂੰ ਚਲਾਵੇ ਤੇ ਚਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ,
1: ਤੂੰ ਚਲਾਏ ਤਿਵੇ ਚੱਲਾ ਜਿੰਨਾ ਮਾਰਗ ਪਾਵੇ,
0: ਕਰ ਕਿਰਪਾ ਜਿਨ ਨਾਮ ਲਾਏ ਸਿਆਰਾ ਸਦਾ ਧਿਆਵੇ,
1: ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
0: ਕਹਿ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ,
1: ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ,
0: ਜੋ ਤਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ,
1: ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ,
0: ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ,
1: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ,
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
0: ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ,
1: ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ,
0: ਸਹਿਸਾ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ,
1: ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ,
0: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਵਜਾਏ,
1: ਜਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ।

0: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ
1: ਜੀਓ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ
0: ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤਨ ਜਿਨੀ ਖੱਟਿਆ ਭੱਲੇ ਸੇ ਬਣ ਜਾਰੇ
0: ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ
1: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮਾ ਸੰਭਾਲੇ
1: ਆਪ ਛੱਡ ਸਦਾ ਰਹਿ ਪਰਨੇ ਗੁਰਬਿਨ ਅਵਰਨਾ ਜਾਣੇ ਕੋਈ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇ ਬੇਮੁਖ ਹੋਵੇ ਮਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛਿਓ ਬਵੇ ਕੀਆ ਜਾਏ
1: ਅਨੇਕ ਜੂਨੀ ਪਰਮਾਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ
1: ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ ਜਪਿਓ ਸਾਰੰਗ ਪਾਣੀ
0: ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ
1: ਕਹੇ ਨਾਨਕ ਸਤਿਗੁਰ ਵਾਜੋ ਹੋਰ ਕੱਚੀ ਬਾਣੀ
0: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ
1: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਆਸਮਾਓ
0: ਸਭ ਸੇਤੀ ਮਨ ਮਿਲਿਆ।

0: ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਸਾਹਿਬ ਬੁਝਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ
1: ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬਚਾਏ
0: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ
1: ਤੱਤੈ ਸਾਰ ਨਾ ਜਾਣੀ ਗੁਰੂ ਵਾਜੋ ਤੱਤੈ ਸਾਰ ਨਾ ਜਾਣੀ
0: ਕਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ
1: ਗੁਰ ਕਿਰਪਾ ਦੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ
0: ਕਹਿ ਨਾਨਕ ਸੋ ਤਤ ਪਾਈ ਜਿਸ ਨੂੰ ਅੰਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ
1: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ
0: ਮਨੋ ਕਿਉਂ ਵਿਸਾਰੀਐ

0: ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ,
1: ਅਗਨ ਸਭ ਇੱਕੋ ਜਿਹੀ ਖੇਲ ਰਚਾਇਆ,
0: ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ,
1: ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ,
0: ਇਹ ਮਾਇਆ ਜਿਤ ਹਰ ਵਿਸਰੈ ਮੋ ਉਪਜੈ ਭਾਉ ਦੂਜਾ ਲਾਇਆ,
1: ਗੁਰਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿੱਚੇ ਮਾਇਆ ਪਾਇਆ,
0: ਹਰਾ ਪ ਮੁਲਕ ਹੈ ਮੁੱਲ ਨਾ ਪਾਇਆ ਜਾਏ,
1: ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਬਿਲ ਲਾਏ,
0: ਐਸਾ ਸਤ ਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ,
1: ਜਿਉ ਤਿਸ ਮਿਲ ਰਹੇ ਹਰ

0: ਮਹੱਲੇ ਪੀਏ ਹਰਸ ਬਹੁ ਨਾ ਤ੍ਰਿਸ਼ਨਾ ਲਾਗੇ ਆਏ।
1: ਕਿਉ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ।
0: ਨਾਨਕ ਹੋਰ ਅਨਰਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ।
1: ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ।
0: ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ।
1: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ।
0: ਤਾਂ ਚਲਤ ਹੋਆ ਚਲਤ ਨਦਰੀ ਆਇਆ।
1: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ।
0: ਮਨ ਜਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ।
1: ਹਰ ਗਾਓ ਮੰਗਲ ਨਿਤ ਸਖੀਏ ਸੋਖ ਦੁਖ ਨਾ ਵਿਆਪੇ।
0: ਚਰਨ ਲਾਗੇ ਦਿਨ ਸਪਾਗੇ ਆਪਣਾ ਫਿਰ ਜਾਪੇ।
1: ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ।
0: ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ।
1: ਇਹ ਸਰੀਰ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।
0: ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ।
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ।
0: ਨੇਤਰੋ ਮੇਰਿਓ ਹਰ ਤੁਮੈ ਜੋਤਰੀ ਹਰ ਬਿਨ ਅਵਰ ਨਾ

0: ਬਿਰਾਦਰੀ ਆਇਆ,
1: ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾਂ, ਹਰੇ ਕਹਿਰ ਬਿਨਾਂ ਵਰਨਾ ਕੋਈ,
0: ਕਹੇ ਨਾਨਕੇ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦੇਵ ਦ੍ਰਿਸ਼ ਹੋਈ,
1: ਏ ਸਰਵਣੋ ਮੇਰਿਓ, ਸੱਚੇ ਸੁਣਨੇ ਨੂੰ ਪਠਾਏ,
0: ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ,
1: ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਸਮਾਣੀ,
0: ਸੱਚ ਅਲੱਖ ਬਣਾਣੀ, ਤਾਂ ਕੀ ਗਤ ਕਹੀ ਨਾ ਜਾਏ,
1: ਕਹੇ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸੱਚੇ ਸੁਣਨੇ ਨੂੰ ਪਠਾਏ,
0: ਹਾਂਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ

ਨਾਨਕ ਕੀ ਪ੍ਰਭ ਟੇਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਅੰਮ੍ਰਿਤ ਵੇਲੇ ਗੁਰੂ ਦੇ ਦਰ 'ਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਪਾਵਨ ਮੁੱਖ ਵਾਕ ਸ਼ਬਦ ਦੀ ਦਾਤ ਸਾਡੀ ਝੋਲੀ ਪਾਉਂਦੇ। ਸ਼ਹੀਦਾਂ ਦੇ ਸਿਰਤਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਵਨ ਸ਼ਬਦ ਦੁਆਰਾ ਬਖਸ਼ਿਸ਼ ਕਰਦੇ ਨੇ। ਸ਼ਬਦ ਦੀਆਂ ਰਹਾਓ ਦੀਆਂ ਤੁਕਾਂ, ਸਾਧੂ ਸੰਗ ਭਜ ਹੋ ਗੋਪਾਲ, ਸ਼ਬਦ ਦੇ ਵਿੱਚ ਸ਼ਬਦ ਦਾ ਕੇਂਦਰੀ ਭਾਵ ਰਹਾਓ ਦੀਆਂ ਤੁਕਾਂ ਹੁੰਦੀਆਂ ਨੇ। ਇਹ ਬਾਕੀ ਬੰਦਾਂ ਦੀ ਗਿਣਤੀ ਤੋਂ ਬਾਹਰ ਹੁੰਦੀਆਂ ਨੇ। ਬਾਕੀ ਦੇ ਬੰਦ ਇਸ ਰਹਾਓ ਦੀਆਂ ਤੁਕਾਂ ਦੀਆਂ ਜਿਹੜੀਆਂ ਪੰਕਤੀਆਂ ਨੇ, ਤੁਕਾਂ ਨੇ, ਇਹਦੀ ਵਿਆਖਿਆ ਕਰਦੀਆਂ ਨੇ। ਬਾਕੀ ਦਾ ਸ਼ਬਦ ਇਹਦੇ ਦੁਆਲੇ ਘੁੰਮਦਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਕਹਿਣ ਲੱਗੇ, ਭਾਈ ਸਾਧੂ ਸ਼ਬਦ ਵਰਤਿਆ ਸੰਗ, ਸਾਧੂ ਤੋਂ ਭਾਵ ਗੁਰੂ ਦੀ ਸੰਗਤ, ਸ਼ਬਦ ਸਾਧੂ ਸ਼ਬਦ ਗੁਰੂ ਲਈ ਵਰਤਿਆ। ਅਸੀਂ ਦੇਖਦੇ ਹਾਂ ਵੀ ਅਸੀਂ ਸਾਧੂਆਂ ਨੂੰ ਸਮਝਦੇ ਹਾਂ, ਭਗਵੇਂ ਕੱਪੜੇ ਪਾਏ ਹੋਣ, ਨਾਲ ਚੇਲੇ ਹੋਣ, ਹੋਰ ਇੱਦਾਂ ਦਾ ਨੰਬਰ ਰਚਿਆ ਹੋਵੇ, ਅਸੀਂ ਕਹਿੰਦੇ ਹਾਂ ਵੀ ਇਹ ਸਾਧੂ ਹੈ। ਅਸਲ ਸਾਧੂ ਉਹ ਹੁੰਦਾ ਜਿਹਨੇ ਆਪਣੇ ਆਪ ਨੂੰ ਸ਼ਬਦ ਦੀ ਕਮਾਈ ਕਰਕੇ ਮਨ ਨੂੰ ਸਾਧ ਲਿਆ ਹੋਵੇ, ਉਹ ਸਾਧੂ ਹੁੰਦਾ। ਲਿਬਾਸ ਦਾ ਨਾਮ ਸਾਧੂ ਨਹੀਂ। ਇੱਥੇ ਸਤਿਗੁਰੂ ਪਾਤਸ਼ਾਹ ਜੀ ਸ਼ਬਦ ਵਰਤਦੇ ਨੇ ਗੁਰੂ ਲਈ। ਕਹਿਣ ਲੱਗੇ ਭਾਈ ਗੁਰੂ ਦੀ ਸੰਗਤ ਵਿੱਚ ਉਹ ਗੋਪਾਲ ਪਰਮੇਸ਼ਰ ਪਰਮਾਤਮਾ ਪਾਲਣਹਾਰ ਜਿਹੜਾ ਹੈ, ਉਹਦਾ ਨਾਮ ਜਿਹੜਾ ਹੈ, ਜਿਹੜੇ ਭਜਦੇ ਨੇ, ਜਪਦੇ ਨੇ, ਬੰਦਗੀ ਕਰਦੇ ਨੇ, ਆਣ ਸੰਜਮ ਕਿਸ਼ਨਾ ਸੂਝੈ ਇਹ ਯਤਨ ਕਾਟ ਕਲ ਕਾਲ। ਕਹਿਣ ਲੱਗੇ ਇਹਨਾਂ ਯਤਨਾਂ ਦੁਆਰਾ ਹੀ ਜਿਹੜਾ ਹੈ ਕਾਲ ਨੂੰ ਕੱਟਿਆ ਜਾ ਸਕਦਾ। ਆਣ ਸੰਜਮ ਕਿਸ਼ਨਾ ਸੂਝੈ, ਹੋਰ ਕੋਈ ਇੱਦਾਂ ਦਾ ਯਤਨ ਨਹੀਂ ਕਿ ਜਾਮੇ ਨੂੰ ਸਫਲ ਬਣਾਇਆ ਜਾ ਸਕੇ। ਅਤੇ ਜਿਸ ਮਨੋਰਥ ਲਈ ਇਹ ਮਨੁੱਖਾ ਜਾਮਾ ਮਿਲਿਆ, ਜਿਹਦੀ ਬਾਬਤ ਨਿੱਤ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਵਰੀਆ, ਅਵਰ ਕਾਜ ਤਿਰਕ ਤੈ ਨਕਾਮ ਮਿਲ ਸਾਧ ਸੰਗਤ ਭਜ। ਕੇਵਲ ਨਾਮ, ਕੇਵਲ ਅਤੇ ਕੇਵਲ ਸੰਗਤ ਵਿੱਚ ਟਿਕ ਕੇ ਬੰਦਗੀ ਕਰਨਾ, ਆਪਣੇ ਹਿਰਦੇ ਅੰਦਰ ਸ਼ਬਦ ਨੂੰ ਵਸਾ ਕੇ ਕਮਾਈ ਕਰਨੀ, ਹੋਰ ਕੋਈ ਇੱਦਾਂ ਦਾ ਯਤਨ ਨਹੀਂ ਕਿ ਉਹ ਯਤਨ ਕੋਈ ਹੋਰ ਅਪਣਾ ਕੇ ਇਸ ਸੰਸਾਰ ਤੋਂ ਭਵਜਲ ਤੋਂ ਪਾਰ ਹੋਇਆ ਜਾ ਸਕੇ, ਕੋਈ ਇੱਦਾਂ ਦਾ ਯਤਨ ਨਹੀਂ। ਬਸ ਇੱਕੋ ਇੱਕ ਯਤਨ ਹੈ ਗੁਰੂ ਦੀ ਸੰਗਤ ਵਿੱਚ ਟਿਕ ਕੇ। ਆਰੰਭ ਵਿੱਚ ਪਾਤਸ਼ਾਹ ਰਹਿਮਤ ਕਰਦੇ, ਦੀਨ ਦਰਦ ਨਿਵਾਰ ਠਾਕੁਰ ਰਾਖੈ ਜਨ ਕੀ ਆਪ। ਜਿਹੜੇ ਫਿਰ ਇੱਦਾਂ ਦੇ ਜਨ ਬਣ ਜਾਂਦੇ ਨੇ, ਉਹਨਾਂ ਦੇ ਅਨਾਥਾਂ ਦੇ, ਦੀਨ ਤੋਂ ਭਾਵ ਅਨਾਥ, ਉਹਨਾਂ ਦਾ ਦਰਦ ਜਿਹੜਾ ਹੈ ਉਹ ਠਾਕੁਰ ਪਰਮੇਸ਼ਰ ਪਰਮਾਤਮਾ ਆਪ ਦੂਰ ਕਰ ਦਿੰਦਾ ਹੈ ਅਤੇ ਆਪਣੇ ਸੇਵਕ ਦੀ ਫਿਰ ਆਪ ਲਾਜ ਰੱਖਦਾ। ਕੋਈ ਸੇਵਕ ਹੋਏ ਪਰਮਾਤਮਾ ਦੇ ਦਰ 'ਤੇ ਆ ਕੇ ਟਿਕ ਜਾਏ, ਬੰਦਗੀ ਕਰੇ, ਅਰਦਾਸ ਬੇਨਤੀ ਕਰੇ, ਆਪਣਾ ਦੁੱਖ ਦੱਸੇ, ਉਹ ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਨਿਵਾਰ ਕਰਦੇ ਨੇ, ਦੂਰ ਕਰ ਦਿੰਦੇ ਨੇ। ਕਿਸੇ ਵੇਲੇ ਮੱਖਣ ਸ਼ਾਹ ਲਬਾਣੀ ਨੇ ਅਰਦਾਸ ਬੇਨਤੀ ਕੀਤੀ ਸੀ, ਸਾਰਿਆਂ ਹੱਥ ਖੜੇ ਕਰ ਦਿੱਤੇ, ਕਹਿਣ ਲੱਗੇ ਕੋਈ ਯਤਨ ਨਹੀਂ, ਹੁਣ ਜਹਾਜ਼ ਜਿਹੜਾ ਹੈ ਇਹ ਤਾਂ ਡੁੱਬੇਗਾ। ਅਤੇ ਇੱਕੋ ਇੱਕ ਫਿਰ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਯਾਦ ਆਏ, ਚੇਤੇ ਆਏ ਅਤੇ ਅਰਦਾਸ ਬੇਨਤੀ ਕੀਤੀ। ਕਹਿਣ ਲੱਗੇ ਪਰਮੇਸ਼ਰ ਪਰਮਾਤਮਾ, ਤੇਰੇ ਤੋਂ ਬਿਨਾਂ ਮੇਰਾ ਕੋਈ ਸਹਾਰਾ ਨਹੀਂ, ਮੈਂ ਨਿਆਸਰਾ ਹਾਂ, ਅਤੇ ਕਿਰਪਾ ਕਰੋ। ਅਤੇ ਸਤਿਗੁਰੂ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਉਹਦਾ ਬੇੜਾ ਜਿਹੜਾ ਡੁੱਬਣ ਨੂੰ ਬਚਾ ਲਿਆ। ਗੁਰੂ ਪਾਤਸ਼ਾਹ ਰਹਿਮਤ ਕਰਦੇ ਨੇ ਆਪਣੇ ਦਾਸਾਂ ਦੇ ਦੁੱਖ ਦੂਰ ਕਰਦੇ ਨੇ, ਆਪਣੇ ਸੇਵਕ ਦੀ ਆਪ ਲਾਜ ਰੱਖਦੇ ਨੇ। ਆਪਣੇ ਸੇਵਕ ਕੀ ਆਪੇ ਰੱਖੇ, ਆਪੇ ਨਾਮ ਜਪਾਵੈ, ਜਹਿ ਜਹਿ ਕਾਜ ਕਿਰਤ ਸੇਵਕ ਕੀ ਤਾਹਾਂ ਤਾਹਾਂ ਉੱਠ ਧਾਵੈ, ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਬਿਆਪ। ਸੰਸਾਰ ਸਮੁੰਦਰ ਤੋਂ ਪਾਰ ਤਰਨ ਦਾ ਰਸਤਾ ਇੱਕੋ ਇੱਕ ਹੈ। ਸੰਸਾਰਕ ਤੌਰ 'ਤੇ ਅਸੀਂ ਦੇਖਦੇ ਹਾਂ ਰਸਤੇ ਬਹੁਤ ਨੇ, ਕੋਈ ਕਿਵੇਂ ਕੋਈ ਕਿਵੇਂ, ਕਿੱਧਰੋਂ ਕਿੱਧਰੋਂ ਇੱਕ ਦੂਸਰੀ ਕੰਟਰੀ ਵਿੱਚ ਪ੍ਰਵੇਸ਼ ਹੋ ਰਿਹਾ, ਜਹਾਜ਼ਾਂ ਰਾਹੀਂ ਸਫ਼ਰ ਕਰਦੇ ਹਾਂ, ਪਰ ਸੰਸਾਰ ਸਮੁੰਦਰ ਤੋਂ ਤਰਨ ਦਾ ਜਿਹੜਾ ਇੱਕੋ ਇੱਕ ਤਰੀਕਾ ਹੈ ਉਹ ਹੈ ਪਰਮਾਤਮਾ ਪਰਮੇਸ਼ਰ ਦਾ ਨਾਮ, ਇਹ ਹੈ ਜਹਾਜ਼। ਇਹਦੇ ਵਿੱਚ ਬੈਠ ਕੇ
सतगुरु पातशाह जी कहन लगे सतगुरु है बोहे था विरले किने विचारिया कर कृपा पार उतारिया। सतगुरु है बोहे था, सतगुरु एक जहाज है, जेडे जीव इस जहाज विच बैठ जांदे ने ओ संसार समुंदर भव जल तो पार हो जांदे ने। हर निद हरी वाहिगुरु परमेश्वर परमात्मा सुखा का खजाना है, दुख नंघ सकै ब्याप फिर दुख नेड़े नहीं टुकदा, नेड़े नहीं आउंदा, रहाओ दा विश्राम दे के पातशाह रहमत करदे ने। आदि अंत दयाल पूरन तिस बिना नहीं कोई, आदि हुंदा मुढ़ तो अंत हुंदा अखीर, मुढ़ तो लैके अखीर तक वह दयालु परमेश्वर परमात्मा है, उहदे तो बिना भाई कोई भी जी इदां दा नहीं जिहड़ा इस नाल जुड़ के कोई भवजल तो पार ना लग्या होए। जन्म मरण निवार हर जप सिमर स्वामी सोए, उस स्वामी परमेश्वर परमात्मा नूं सिमर के जप के त्या के जन्म मरण दा गेड़ दूर हो जांदा, मुक जांदा, खत्म हो जांदा। अखीर पातशाह जी रहमत करदे चरण कमल आधार जनका रास पूंजीए, कहन लगे जन ओ हरी वाहिगुरु परमेश्वर परमात्मा दी जिहड़ी बंदगी करदे ने भगत जन, सोहणे चरण कमलां दा आसरा इहो उहनां लई शरमाया है, पूंजी है, रास है। ताण माण दिबाण साचा नानकी प्रभ टेक, सदा कायम रहण वाला परमेश्वर परमात्मा उहनां लई एक आट आसरा सहारा तन ते बल जिहड़ा ओह बण जांदा है। इही टेक उहनां लई प्रभु परमात्मा दी जिहड़ी आसरा हुंदा है। गुरु पातशाह जी रहमत करन, सतसंगत ने कणियां नाम की दात बख्शिश करन जी, भुल चुक दी खिमा। वाहिगुरु जी का खालसा, वाहिगुरु जी की फतेह।

ਜਿਨ ਕਰ ਉਪਦੇਸ਼ ਕਾਂ ਜਿਨ ਦੀਆਂ ਨਿਤਰੀ ਜਗਤ ਨਹਾਲਿਆ ਫਸਮ ਛੋੜ ਦੂਜੇ ਲੱਗੇ ਡੂਬੇ ਸਿਮ ਜਾ ਰਿਹਾ ਸਤਿਗੁਰੂ ਪੁੱਛਤਾ ਅਗਲੇ ਕਿਉਂ ਜਾ ਰਿਹਾ।

ਪੜ ਪੁਸਤਕ ਸੰਧਿਆ ਬਾਦੰਗ ਸਿਲ ਪੂਜ ਸਬਗਲ ਸਮਾਦੰਗ ਮੁਖ ਝੂਠ ਬੈਬੂਖਣ ਸਾਰੰਗ ਤ੍ਰੈਪਾਲ ਤਿਉਹਾਰ ਵਿਚਾਰੰਗ ਗਲਮਾਲਾ ਤਿਲਕ ਲਲਾਟੰਗ ਦੋ ਤੋਤੀ।

0: ਧੰਨ ਸੁਮਾਨ ਸੁਨਾਨਕਾ ਜੁਗਲ ਚੱਲੇ ਪਾਏ ਚੌਕੜ ਮੂਲਾ ਵਿੱਚ ਚੁੱਕੇ ਪਾਏ ਆ ਸਿੱਖਾਂ ਕੰਨ ਚੜਾਈਆਂ ਗੁਰੂ ਬ੍ਰਾਹਮਣ ਤੇ ਆ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੂੜੀਆਂ ਲੱਖ ਗਾਲ

0: ਦਰਗੇਂਦਰ ਪਾਈ ਤਗਨਾ ਤੁੜ ਸਬੂਤ ਮਹੱਲਾ ਪਹਿਲਾ
1: ਤਗਨਾ ਇੰਦਰੀ ਤਗਨਾ ਨਾਰੀ ਭਲਕੈ ਥੁੱਕ ਪਵੇ ਨਿਦਾੜੀ ਤਗਨਾ ਪੈਰੀ ਤਗਨਾ ਹੱਥੀ ਤਗ

ਸਾਹਿਬ ਦਿਆਲ ਕਿਰਪਾ ਕਰੇ ਤਾਂ ਸਹਾਈ ਕਰਦਾ ਸੀ ਸੋ ਸੇਵਕ ਸੇਵਾ ਕਰੇ ਜਿਸ ਰੁਕਮ ਰਾਏ ਸੀ ਹੁਕਮ ਨੇ ਪ੍ਰਵਾਨ ਤਾਂ ਕਸਮੇ ਕਾਇਮ ਮਿਲ ਪਾਏ ਸੀ ਕਸਮੇ ਪਾਵੇ ਸੋ ਕਰੇ ਵਰਜਨ ਦੇ ਸਫਲ ਪਾਏ ਸੀ ਤਾਂ ਤਰਕੇ ਪੈਂਦਾ ਜਾਏ ਸੀ ਤਾਂ ਤਰਕੇ ਪੈਂਦਾ

ਜਿਸੋ ਤਨ ਕਟਿਆ ਤੁਕਾ ਪਈਆ ਤਿਤ ਜਿਤ ਮੁਖ ਨਾਮ ਨਾ ਤੇਰੇ ਬਿਨਾ ਮੇਰਾ ਸਖਾਇ ਨਾਨਕ ਇਵੇ ਜਾਣੀਏ ਜਿਤ ਮੁਖ ਤੁਕਾ ਪਾਏ ਮਹੱਲਾ ਪਹਿਲਾ।

ਸਾਰੀ ਹੈ, ਦੇਖ ਕਿਤਾਬ ਨਾ ਤਾਂ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚਲ ਸੀ ਸਭ ਕੁਝ ਇਹੀ ਵਾਰੀ ਹੈ, ਜਿਸ ਕੇ ਜੀ ਪ੍ਰਾਣ ਹੈ ਕੋ ਸਾਜ ਮਨੋ ਵਸਾਰੀ ਹੈ, ਆਪਣਾ ਤੇ ਆਪਣਾ ਆਪੇ ਕਾ ਸਵਾਰੀ ਹੈ।

0: ਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋ ਹੈ ਬੰਕ ਦੁਆਰ ਸਗਲਾ ਬਨਹਰਾ

ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮੈ ਜੁਗਾਦ ਗੁਰੇ ਨਮੈ ਸਤਿਗੁਰੇ ਨਮੈ ਸ਼੍ਰੀ ਗੁਰੂਦੇਵੇ ਨਮੈ ਅਸ਼ਟਪਦੀ

ਕਾਂਖੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ।

ਪ੍ਰਭ ਸਿਮਰਤ ਕਛ ਬਿਗਿਨਾ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰ

ਆਣ ਨਿਉਲੀ ਕਰਮ ਕਰੈ ਬਵਾਸਣ ਜੈਨ ਮਾਰਗ ਸੰਜਮਤ ਸਾਧਨ ਨਿਮਕ ਨਿਮਕ ਕਰ ਸੀ ਕਟਾਵੈ ਤਉ ਪੀਹੋ ਮੈਂ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਣਾ ਤੀਰਥ ਦੇ ਛੁਟੈ ਗੁਰੂ ਘੁਮਾਨਾ ਮਨ ਤੇ ਹੁਟੈ ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੈ ਮਨ ਤੇ ਕਬੂ ਨੰਬ ਕੈ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾਂ ਏਕਾਚੀ ਭੀਤ ਮਨ ਹਰ ਕੇ ਨਾਮ ਕੀ ਮੈਂ ਮਾਇਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣ ਪੁਜਮ ਕਾ ਪਉ ਬਿਆਪੈ ਅਨਕ ਜਤਨ ਕਰ

ਝੂਠ ਸੁਣਾਈ ਉਪਿਆਲ ਮੋਏ ਵਿਆਪੀ ਮਾਇਆ ਜਹਾਲ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਦ ਤਿਲ ਨਹੀਂ ਮਾਨੈ ਰੱਖਾ ਨਾਮ ਜਪ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ। ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੇ ਸਦਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹੋ ਮੈਂ ਸ਼ੋਰੈ। ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਣੀ ਪਰੈ, ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੈ ਬਲ ਬਲ ਜਾਸਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਸੰਗ ਜਾ ਕੈ ਮਿਟੇ ਬਿਮਾਨ, ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ, ਜਾ ਕੈ ਮਨ ਹੋਇ ਸਲ ਕਿਰੀ ਨਾਰਾ ਨਾਮ ਤਿਨ ਘਟ ਘਟ ਚੀਨਾ। ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸਿਸ਼ਟ ਸਾਜਨਾ, ਸੁਖ ਦੁਖ ਜਨ ਸੰਭ੍ਰਿਸ਼ਟਤਾ ਨਾਨਕ ਪਾਪ ਪੁੰਨ ਨਹੀਂ ਲੇਪਾ। ਨਿਰਧਨ ਕਉ

ਕਨ ਕਰਾਵਣਾ ਹਰ ਸਵਾਮੀ ਸਕਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰੇ ਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁ ਨਸਨ ਬਖਾਣੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ

ਕਾਲ ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਣੀ ਕਵਣ ਮੂਤੇ ਕਮ ਦਿਸਟਾਨੀ ਜਿਨ ਤੂੰ ਸਾਜ ਸਵਾਰ ਸਿਗਾਰਿਆ ਗਰਭਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਜੇ ਪਿਆਰੇ ਦੂਧ ਭਰ ਜੋ ਬਨ ਭੋਜਨ ਸੁਖਸੂਦ ਬਿਰਧ ਪਿਆਉ ਪ੍ਰਸਾਦ ਸੈਨ ਮੁਖ ਪਿਆਉ ਬੈਠ ਕੋ ਦੈਣੇ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤੋ ਨਾਨਕ ਸੀਜੈ ਜੇ ਪ੍ਰਸਾਦ ਤਾਰੂ ਪ੍ਰਸੁਖ ਬਸੈ ਸੁਤ ਭਰਾਤ ਮੀਤ ਬੰਤਾ ਸੰਘ ਸਹਿ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਾਉਣ ਪਾਵੇ ਕਾ ਮੁਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀਨੇ ਅਸ ਪਾਵ ਕਰਨੇ ਤੇ ਰਸਨਾ ਤਿਸ ਤਿਆਗ ਅਵਰ ਸੰਗ ਰਚਨਾ ਐਸ ਦੁਖ ਮੂੜ ਅੰਧ ਵਿਆਪੇ ਨਾਨਕ ਕਾੜ ਲਿਓ ਪ੍ਰਭ ਆਪੇ ਆਦੰਤ ਜੋ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰਿਆ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕ ਬੰਦਾ ਜਾਨ ਤਦੂਰੇ ਜਾ ਕੀ ਟਹਿਲ ਪਾਵੈ ਦਰਗਹਿ ਮਾਨਸ ਸਹਿਬ ਸਾਰੈ ਮੁਗਦ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੋ ਵਸਤਰ ਕਰ ਮਾਨੈ ਜੋ ਹੁਣ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਇ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਕਰਤਵ ਪ੍ਰੀਤ ਬਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਰ ਪੇਕ ਅੰਤਰ ਮਲ ਮਾਇਆ ਸ਼ਬਸ਼ ਨਾਇ ਕਿਸ਼ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਸ਼ਿਨਾਨ ਅੰਤਰ ਬੈਪੈ ਲੋਭ ਸਵਾਨ ਅੰਤਰ ਅਗਨ ਬਾਰ ਤਨ ਸਵਾਗਲ ਪਾਤਰ ਕੈਸੇ ਤਰੇ ਅਥਾ ਜਾ ਕੈ ਅੰਤਰ ਬਸੈ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਣੇ ਅੰਦਾ ਕੈਸੇ ਮਾਰਗ ਪਾਵੈ ਕਰ ਗਏ ਲਿਹੋ ਓੜ ਨਿਭਾਵੈ ਕਾਂ ਬੁਜਾਰਤ ਬੂਜੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੈ ਤੋ ਵੀ ਸੁਰਭੰਗ ਕਹਿ ਪਿੰਗਲ ਪਰਬਤ ਪਰ ਭਵਣ ਨਹੀਂ ਹੋ ਤੂੰ ਆਸ ਗਾਉਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਾਈ ਸੋ ਆਵੈ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਬਸੈ ਅੰਧਕੇਲ ਮਾਇਆ ਰੰਗ ਰਸੈ ਦਿੜਕਰ ਮਾਨੈ ਮਨੈ ਪ੍ਰਤੀਤ ਕਾਲ ਨਾਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋ ਐਉਂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮੈਂ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਣੀ ਸਲੋਕ ਦੇਨਾਰ ਪ੍ਰਭ ਛੋੜ ਕੇ ਲਾਗੈ ਆਣ ਸੁਆਏ ਨਾਨਕ ਹੁਣ ਸਿਜਾਈ ਬਿਨਾ ਮੈਂ ਪਤ ਜਾਏ ਅਸ਼ਟਪਦੀ ਦਸ ਵਸਤੂ ਲੇ ਪਾਛੇ ਪਾਵੈ ਇੱਕ ਬਸਤ ਕਾਰਨ ਬੇਖੋਟ ਗਵਾਵੈ ਇੱਕ ਵੀ ਇਹਨਾਂ ਦੇ ਦਸ ਪੀਹਰ ਲਏ ਤਾਂ ਮੂੜਾ ਕੋ ਕਾਂ ਕਰੇ ਜਿਸ ਠਾਕਰ ਸੋ ਨਾ ਹੀ ਚਾਰਾ ਤਾਂ ਕੋ ਕੀਜਾ ਸਾਧ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖਤਾ ਉਹ ਮਨ ਬੂਠਾ ਜਿਸ ਆਦਨਾ ਆਪਣਾ ਹੁਕਮ ਮਨਾਇਆ ਸਰਬ ਦੁਖ ਨਾਨਕ ਤਿਨ ਪਾਇਆ ਅਗਣਤ ਸਾਹਿਬ ਆਪਣੀ ਦੇ ਰਾਸ ਖਾਤ ਪੀਰਤ ਵਰਤਣ ਦੋ ਲਾਸ ਆਪਣੀ ਅਮਾਨ ਕਿਸ਼ ਬੌਰ ਸਾਹ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰ ਉਸਕਾ ਵਿਸ਼ਵਾਸ ਨਾ ਹੋਵੈ ਜਿਸ ਕੀ ਬਸਤ ਤਿਸਾ ਗਿਆ ਰਾਖੇ ਪ੍ਰਭ ਕੀ ਆਗਿਆ ਮਨ ਨੇ ਮਾਥਿਆ ਉਸਤੇ ਚੌਕੁਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨੁਕਮਾਤ ਮਾਇਆ ਕੇ ਹੇਤ ਸਰਬਰ ਹੋਵਤ ਜਾਣ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵੈ ਉਹ ਬਿਨ ਸਹਿ ਮਨ ਪਛਤਾਵੈ ਜੋ ਦੀ ਸਹਿ ਸੋ ਚਾਲਣ ਹਾਰ ਲਪਟੋ ਧਿਆਨ ਅੰਧਾਰ ਬਟਾਵੂ ਸਿਉ ਜੇ ਲਾਵੈ ਨੇਹ ਤਾ ਕੁਆਤ ਨਾ ਆਵੈ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਉਮੇ ਮਮਤਾ ਮਾਇਆ ਮਿਥਿਆ ਰਾਜੋ ਬਣਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਤ ਹਸਤੀ ਸੁਭੈ ਬਸਤਰਾ ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੁਪਰਕਰਤ ਗੁਮਾਨ

ਮਿਥਿਆ ਸਰਵਣ ਪਰਨਿੰਦਾ ਸੁਣੈ ਮਿਥਿਆ ਹਸਤ ਪਰਦਰ ਕੋ ਹਿਰੈ ਮਿਥਿਆ ਨਿਤਰ ਪੇਖ ਪਰਤਰਿਆ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਬੇਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਝੇ ਮਿਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਆਰ ਜਾ ਸਾਜ ਬਿਨ ਕਿਉ ਵਸੂਚਾ ਬਿਰਤਾ ਨਾਮ ਬਿਨਾ ਤਨਿਆਂਦ ਮੁਕਾਵਤਾ ਕੈ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇਂਦਰਾਰਥ ਦਾਮ ਧਨ ਧਨ ਤੇ ਜਨ ਜੇ ਘਟ ਬਸੁ ਅਰ ਨਾਉ ਨਾਨਕ ਤਾ ਕੈ ਬਲ ਬਲ ਜਾਉ ਰਾਤ ਅਵਰ ਕਸ਼ਵਰ ਕਮਾਵਤ ਮੰਨੀ ਪ੍ਰੀਤ ਮੁਖੋ ਗੰਢ ਲਾਵਤ ਜਾਣਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਖ ਨ ਕਾਉ ਭੀਣ ਅਮਰ ਉਪਦੇਸਿਆ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਕੁੰਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਨ ਆਪਣਾ ਕੀ ਆਪੇ ਮਨ ਆਪੇ ਆਪ ਆਪ ਕਰਤਨ ਬੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਭ ਤੇ ਰਹਿਤ ਸਭ ਕਿਸ ਜਾਨ ਆਤਮ ਕੀ ਰਹਿਤ ਜਿਸ ਭਾਵੈ ਤਸਲੈ ਲੜ ਲਾਏ ਥਾਂ ਤੰਤਰਿਆ ਸਮਾਏ ਸੋ ਸੇਵ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਇਆ ਮੇਵ ਨਾਨਕ ਪ੍ਰਭ ਸ਼ਰਨਾਵਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਸ਼ਕਤੀ ਅੰਮ੍ਰਿਤ ਖਾਸ ਤਿਸ ਠਾਕੁਰ ਕੋ ਰਖ ਮਨਮਾਏ ਜੇ ਪ੍ਰਸਾਦ ਸੁਗੰਧ ਧਨ ਲਾਵੈ ਤਿਸ ਕੋ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨੇ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਟ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਯੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗਤ ਅਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੂਈ ਜਮਨ ਆਠ ਪੈਰ ਦਾ ਕਾ ਜਸ ਗਾ ਬੀਜਾ ਜੇ ਪ੍ਰਸਾਦ ਤੁਸੀਂ ਸਭ ਕੋ ਮਾਨੈ ਮੁਖ ਦਾਖੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਨ ਪਾਵੈ ਨਾਨਕ ਪਾਸੇ ਥੀ ਕਰ ਜਾਵੈ ਜੇ ਪ੍ਰਸਾਦ ਅਰੂ ਕੰਚਨ ਦੇਹੀ ਲਿਵਲਾਵਤ ਸਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿ ਤਾਂ ਮਨ ਸੁਖ ਪਾਵੈ ਹਰ ਹਰ ਜਸ ਕਹਿ ਤਾਂ ਜੇ ਪ੍ਰਸਾਦ ਤੇਰੇ ਸਗਲ ਸਦਰ ਢਾਕੇ ਮਨ ਪਸਰਨੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਧ ਸਾਧ ਸਿਮਰੋ ਪ੍ਰਭ ਉਚੈ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਦਾ ਕੀ ਭਗਤ ਕਰੇ ਜੇ ਪ੍ਰਸਾਦ ਭੂਖਣ ਪੈ ਰੀਜੈ ਮਨ ਤਿਸ ਸਿਮਰਤ ਕੇ ਆਲਸ ਕੀਜੈ ਜੇ ਪ੍ਰਸਾਦ ਅਸਵਸਥ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਰਤ ਬੈਠ ਸਤਿ ਸਹਿ ਧਿਆਈ ਤੇ ਸਹਿ ਧਿਆ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਆਠ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਉਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਸ ਸਾਸ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਥ ਜੇ ਪ੍ਰਸਾਦ ਭੇਖਿਆ ਬਿਸਮਾਤ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਘਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਗਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ ਦੁਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੈ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉ ਰਾਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੈ ਜਪ ਸੋਏ

ਅਸ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਏ ਪ੍ਰਭ ਦਿਆ ਤੇ ਮਤਮ ਹੋਏ ਸਰਵ ਨਿਧਾਨ ਪ੍ਰਭ ਤੇਰੀ ਮੈਂ ਆਪੋ ਕਛੂ ਨਾ ਕਿਨੂੰ ਲੈ ਆ ਜਿਤ ਜਿਤ ਲਾਵੋ ਤਿਤ ਲਗੇ ਹਰਨਾਥ ਨਾਨਕ ਕਿਨਕਿਆ ਕਛੂ ਨਾ ਹਾਥ ਸਲੋਕ ਅਗਮਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਤੋ ਸਾਧ ਸੰਗ ਮਲ ਸਗਲੀ ਕੋ ਤੋ ਸਾਧਕ ਸੰਗ ਮਿਟਿਆ ਅਭਿਮਾਨ ਹੋ ਸਾਧਕ ਸੰਗ ਪ੍ਰਗਟੇ ਸੋ ਗਿਆਨ ਹੋ ਸਾਧਕ ਸੰਗ ਬੁੱਝਿਆ ਪ੍ਰਭ ਨੇਰਾ ਸਾਧ ਸੰਗ ਸਬੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਹੋ ਸਾਧਕ ਸੰਗ ਇੱਕ ਉੱਪਰ ਜਤਨ ਹੋ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਚੋਬਾ ਪ੍ਰਮਾਏ ਸਮਾਣੀ ਸਾਧਕ ਸੰਗ ਅਗੋਚਰ ਮਿਲਿਆ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਕਾ ਤੂੰ ਧਾਵੈ ਸਾਧ ਸੰਗ ਸਥਿਤ ਮਨ

ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ। ਸਾਧਕ ਸੰਗ ਸਭ ਕੁਲ ਉਧਾਰ ਹੈ, ਸਾਧ ਸੰਗ ਸਾਧ ਜਿਨਮਿਤ ਕੁਟੰਬ ਨਿਸਤਾਰ ਹੈ। ਸਾਧੂ ਕਹਿ ਸੰਗ ਸੋ ਤਨ ਪਾਵੈ, ਜਿਸ ਤਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ। ਸਾਧੂ ਕਹਿ ਸੰਗ ਪਾ ਪਲਾਇਣ, ਸਾਧ ਸੰਗ ਅੰਮ੍ਰਿਤ ਗੁਣ ਗਾਇਣ। ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ। ਸਾਧਕ ਸੰਗ ਨਹੀਂ ਕਿਸ਼ਕਾ ਹਾਲ, ਦਰਸ਼ਨ ਪੇੜ ਤੋਂ ਹੋ ਨਿਆਲ। ਸਾਧਕ ਸੰਗ ਕਲੂਕ ਧਾਰ ਹੈ, ਸਾਧਕ ਸੰਗ ਨਰਕ ਪਰ ਹਰ ਹੈ। ਸਾਧਕ ਸੰਗ ਇਹਾਂ ਊਹਾਂ ਸੁਹੇਲਾ, ਸਾਧ ਸੰਗ ਬਿਛਰਾ ਧਰ ਮੇਲਾ, ਜੋ ਇੱਛਾ ਸੋਈ ਫਲ ਪਾਵੈ। ਸਾਧਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੇ ਸਾਧ ਸੁਨ ਰਸੈ। ਸਾਧ ਕੈ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਸਾਧ ਸੰਗ ਹਰ ਕੇ ਗੁਣ ਗਾਓ। ਸਾਧਕ ਸੰਗ ਨ ਮੰਤੇ ਬਿਸਰੈ, ਸਾਧ ਸੰਗ ਸਰਪ ਨਿਸਤਰੈ। ਸਾਧਕ ਸੰਗ ਲੱਗੇ ਪ੍ਰਭ ਮੀਠਾ, ਸਾਧੂ ਕੈ ਸੰਕਟ ਕਡੀਠਾ। ਸਾਧ ਸੰਗ ਪਏ ਆਗਿਆਕਾਰੀ, ਸਾਧ ਸੰਗਤ ਪਈ ਅਮਾਰੀ। ਸਾਧਕ ਸੰਗ ਮਿਠੇ ਸਭ ਰੂਪ, ਨਾਨਕ ਸਾਧ ਭੇਟੇ ਸੰਯੋਗ। ਸਾਧ ਕੀ ਮਹਿਮਾ ਬੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਹਿਣਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ। ਸਾਧ ਕੀ ਸੋਭਾ ਉੱਚੀ ਉੱਚੀ, ਸਾਧ ਕੀ ਸੋਭਾ ਮੂੰਹ ਤੇ ਮੂੰਚੀ। ਸਾਧ ਕੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭ ਭੇਦ ਨਾ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਣਾ ਪੇਖੈ ਇਕ ਸਬਿਨ ਕੋਏ। ਨਾਨਕ ਵਿਲੱਛਣ ਬ੍ਰਹਮ ਗਿਆਨੀ ਹੋਏ, ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ। ਜਸ ਜਲ ਮੈਂ ਕਮਲਾ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ। ਜਸ ਸੂਰ ਸਰਬ ਕੋ ਸੋਗ, ਬ੍ਰਹਮ ਗਿਆਨੀ ਕੈ ਦਿਸ ਸਮਾਨ। ਜਸ ਰਾਜ ਰੰਗ ਕੋ ਲਾਗੈ ਤੁਲ ਭਵਾਨ, ਬ੍ਰਹਮ ਗਿਆਨੀ ਕੈ ਧੀਰ ਜੀ ਜੋ ਬਸੋਦਾ ਕੋ ਖੋਦੈ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਹਿ ਗੁਣਾ ਉਹਨਾਂ ਜੋ ਭਾਵ ਕਾ ਸਹਿ ਸੁਭਾਵ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ। ਜਾਸੇ ਮੈਲ ਨਾ ਲਾਗੇ ਜਲਾ, ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਕਾਸ਼। ਜਾਸੇ ਧਾਰ ਉਪਰ ਆਕਾਸ਼, ਬ੍ਰਹਮ ਗਿਆਨੀ ਕਿਆ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕਿਆ ਨਾਏ ਅਭਿਮਾਨ। ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਨ ਪ੍ਰਭਾਵ ਕਰੇ। ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਿਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਯੁਕਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ। ਬ੍ਰਹਮ ਗਿਆਨੀ ਕਾ ਗਰੀਬੀ ਸਮਾਹ, ਬ੍ਰਹਮ ਗਿਆਨੀ ਪਰ ਉਪਕਾਰ ਮਾਹ। ਬ੍ਰਹਮ ਗਿਆਨੀ ਕਾ ਨਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ। ਬ੍ਰਹਮ ਗਿਆਨੀ ਕਹੋ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕੈ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕੇ ਨਾਮ ਆਧਾਰ, ਬ੍ਰਹਮ ਗਿਆਨੀ ਕੇ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅਹੋਂ ਬੁੱਧ ਤਿਆਗਤ। ਬ੍ਰਹਮ ਗਿਆਨੀ ਕੇ ਮਨ ਪਰਮਾਨੰਦ, ਬ੍ਰਹਮ ਗਿਆਨੀ ਕੇ ਕਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗੇਤਾ। ਬ੍ਰਹਮ ਗਿਆਨੀ ਕਾ ਹੋਇਆ ਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭਾਪ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਵੱਡ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ। ਬ੍ਰਹਮ ਗਿਆਨੀ ਕੋ ਖੋਜਿਆ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾ ਹੈ, ਬ੍ਰਹਮ ਗਿਆਨੀ ਕਹਿ ਸਕਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਕਰ, ਬ੍ਰਹਮ ਗਿਆਨੀ ਸਰਬ ਕਾ ਠਾਕਰ। ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਕਤ ਬ੍ਰਹਮ ਗਿਆਨੀ ਜਾਣੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਜੀਵ ਹੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ। ਸਲੋਕ ਉਰਤਾਰੈ ਜੋ ਅੰਤਰ ਨਾਮ, ਸਰਬ ਮੈਂ ਪੇਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ

ਹਰਿ ਅਸ਼ਟਪਦਿ ਮਿਥਿਆ ਨਾ ਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰਤਿਆ ਰੂਪ ਨਾ ਪੇਖਿਆ ਨੇਤਰ ਸਾਧਕੀ ਟਿਆਲ ਸੰਸੰਗ ਹੇਤ ਕਰਨਾ ਸੁਣੈ ਕਾਹੂ ਕਿ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਸ ਨ ਮਨ ਤੇ ਠਰੈ ਇੰਦਰੀਜਤ ਪੰਚ ਦੋਖ ਤੇ ਰਹਿਤ ਨਾਨਕ ਘੋਟ ਮਦੇ ਕੋ ਐਸਾ ਪਰਸ ਬੈਸ ਨੂੰ ਸੋ ਜਿਸ ਉੱਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਧੋਏ ਭਿੰਨ ਕਰਮ ਕਰ ਧੋਵੈ ਨੇ ਕਰਮ ਤਿਸ ਬੈਸ ਨੂੰ ਕੰਦਨ ਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ ਕੇਵਲ ਭਗਤ ਕੀਰਤਨ ਸੰਗਰਾਚਿਆ ਮੰਤ

ਮਨਮੂਰ ਕਹਿ ਬਿਲਾਏ ਪੁਰਲ ਕੇ ਕਲ ਲਿਖਿਆ ਪਾਈ ਦੁਖ ਸੁਖ ਪ੍ਰਭ ਦੇਵ ਨਿਹਾਰੇ ਵਰਤਿਆ ਕਰਿਸਾਰ ਜੋ ਕੁਛ ਕਰੈ ਸੋ ਸੁਖਮਾਨ ਭੁੱਲਾ ਕਹਿ ਫਿਰੇ ਅਜਾਨ ਕੌਣ ਬਸ ਤੈ ਤਿਰ ਸੰਗ ਲਪਟ ਰਸ ਲੋਪਤੰਗ ਰਾਮ ਨਾਮ ਜਬ ਹਿਰਦੇ ਮਾਏ ਨਾਨਕ ਵਸਤੀ ਕਰਦਾ ਸਿਵ ਅਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਏ ਤਜ ਮਾਨ ਲੇ ਮਨ ਬੋਲੇ ਰਾਮ ਨਾਮ ਹਿਰਦੇ ਮੈਂ ਤੋਲ ਲਾਤ ਕੇ ਸੰਤਾ ਸੰਚਾਲਿਆ ਵਰਤੀ ਅਵਖਿਆ ਜੰਜਾਲ ਧਨ ਧਨ ਕਹਿ ਮੁਖ ਸਭ ਕੋਇ ਮੁਖ ਜਲਾਰ ਦਰ ਕਹਿ ਸੋਇ ਵਪਾਰ ਲਵ ਫਾਰੇ ਨਾਨਕ ਤਾਂ ਕੇ ਸਦ ਬਲਹਾਰੇ ਚਰਨ ਸਾਧ ਕੇ ਧੋਏ ਦੇ ਵੀ ਔਰ ਪ੍ਰਸਾਦ ਗੋਪਣਾ ਜੀਓ ਸਾਧ ਧੂਰ ਕਰੋਏ ਸਨਾਨ ਸਾਧੂ ਕਰਦਾਏ ਕੁਰਬਾਨ ਸਾਸ ਵੜ ਭਾਗੀ ਪਾਈ ਹੈ ਸਾਧ ਸੰਗਰ ਕੀਰਤਨ ਗਾਏ ਨੁਗੁੰਦੇ ਸਾਧੂ ਰਾਖੇ ਆਰ ਗੁਣ ਗਾਏ ਮਤਰ ਚਾਖੇ ਊੜ ਗਏ ਸੰਤਾ ਦਰਿਆ ਸਰਵ ਸੁਖ ਨਾਨਕੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੂਕੇ ਕੋ ਦੇਵ ਤੇ ਆਧਾਰ ਸਰਵਨ ਧਾਨ ਜਾ ਕੇ ਦਿਸੀ ਮਾਏ ਪਰੋੜ ਕੇ ਕਾ ਲੈਣਾ ਪਾਏ ਸਭ ਕੁਛ ਦਿਸ ਕਾ ਕਰਨਾ ਜੋਗ ਤੇ ਜੰਦੂ ਸੁਰਹਾ ਨ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੇਹੀ ਆ ਨਾਨਕ ਸੋਇਆ ਨਿਰਮਲ ਦੇਹੀ ਆ।

ਤੇਰੇ ਸਤਿ ਸ੍ਰੀ ਅਕਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹ ਟਲ ਗੁਰੂ ਸੇਵੀਐ ਅਹਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਲਠ ਮਹੱਲਾ ਪੰਜਵਾਂ ਘਰ ਦੂਜਾ ਚੁੱਪ ਦੇ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਏਕ ਪਿਤਾ ਇੱਕ ਸਕੇਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀ ਉਹ

ਦੇਹ ਉਪਦੇਸਾਂ ਮਾਨ ਕੀ ਜੈ ਸਨ ਪਰਿਜੈ ਕਰੇ ਸੁਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਭਇ ਹੁਣ ਗ੍ਰਹ ਪ੍ਰਸਾਸਨ ਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੇ ਸਭ ਅਕੁਲ ਨਿਰੰਜਨ ਡਿਠਾ ਭਇ ਹੁਣ ਗ੍ਰਹ ਪ੍ਰਸਾਸਨ ਤਨ ਕੈ

কখন কবর উজ্জ্বল হতে

ਪਰ ਤੱਕ ਗੁਰੂ ਨਿਸਤਾਰੇ ਵਾਹਿਗੁਰੂ ਜੀ ਮਾਰੂ ਵਾਰ ਮਹੱਲਾ ਪੰਜਵਾਂ ਡੱਖਣੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਚੋ ਸੱਜਣ ਮੈਂਡਿਆ ਡੇਈ ਸਿਸ ਉਤਾਰ ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ ਮਹੱਲਾ ਪੰਜਵਾਂ

ਮਹੱਲਾ ਪੰਜਵਾਂ। ਉੱਠੀ ਚਾਲੂ ਕੰਤੜੇ ਹਾਂ ਪਸੀ ਤਾਂ ਦੀਦਾਰ ਕਾ ਜਲ ਹਾਰ ਤੰਬੋਲ ਰਸ ਬਿਨ ਪਸੇ ਹਬ ਰਸ ਛਾਰ ਪੌੜੀ।

ਬੇਦ ਪਾਪ ਪੁੰਨ ਵਿਚਾਰਿਆ, ਬ੍ਰਹਮਾ ਬਿਸਨ ਮਹੇਸ ਤ੍ਰੈ ਗੁਣ ਬਿਸਥਾਰਿਆ, ਨਵ ਖੰਡ ਪ੍ਰਿਥਵੀ ਸਾਜ ਹਰ ਰੰਗ ਸਵਾਰਿਆ, ਵੇਕੀ ਜੰਤ ਉਪਾਏ ਅੰਤਰ ਕਲ ਤਾਰਿਆ, ਤੇਰਾ ਅੰਤ ਨ ਜਾਣੇ ਕੋਏ ਸੱਚ ਸਿਰਜਣ ਹਾਰਿਆ, ਤੂੰ ਜਾਣ ਹੈ ਤੂੰ ਜਾਣੇ ਸਭ ਵਿਦ ਆਪ, ਗੁਰਮੁਖ ਨਿਸਤਾਰਿਆ, ਡਖਣੇ ਮਹੱਲਾ ਪੰਜਵਾਂ, ਜੇ ਤੂੰ ਮਿੱਤਰ ਅਸਾਡੜਾ ਹਿਕ ਪੋਰੀ ਨਾ ਵਿਛੋੜ, ਜਿਉ ਮਹੰਜਾ ਤੋਂ ਮੋਹਿਆ, ਕਦ ਪਸੀ ਜਾਣੇ ਤੋਹੇ ਮਹੱਲਾ ਪੰਜਵਾਂ, ਦੁਰਜਨ ਤੂੰ ਜਲ ਪਾਹੜੀ ਵਿਛੋੜੇ ਮਰ ਜਾਹੇ, ਕੰਤਾ ਤੂੰ ਸੌ ਸੇਜੜੀ ਮੈਡਾ ਹੱਬੋ ਦੁੱਖ ਉਲਾਹੇ, ਮਹੱਲਾ ਪੰਜਵਾਂ, ਦੁਰਜਨ ਦੂਜਾ ਪਾਉ ਹੈ ਵਿਛੋੜਾ ਹਾਂ ਮੈਂ ਰੋਗ, ਸੱਜਣ ਸੱਚਾ ਪਾਤਸ਼ਾਹ ਜਿਸ ਮਿਲ ਕੀ ਜੈ ਭੋਗ ਪੌੜੀ, ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹੇ ਕੌਣ, ਤੂੰ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪੌਣ, ਤੇਰੀ ਕੁਦਰਤ ਕੋਈ ਨਾ ਜਾਣੇ ਮੇਰੇ ਠਾਕੁਰ ਸਗਲ ਰੌਣ, ਤੁਧ ਅੱਪੜ ਕੋਈ ਨਾ ਸਕੈ ਤੂੰ ਅਭਿਨਾਸੀ ਜਗ ਉਦਰਣ, ਤੁਧ ਥਾਪੇ ਚਾਰੇ ਜੁਗ ਤੂੰ ਕਰਤਾ ਸਗਲ ਤਰਣ, ਤੁਧ ਆਵਣ ਜਾਣਾ ਕੀਆ ਤੁਧ ਲੇਪ ਨਾ ਲਗੇ ਤ੍ਰਿਣ, ਜਿਸ ਹੋਵੇ ਆਪ ਦਿਆਲ ਤਿਸ ਲਾਵੇ ਸਤਿਗੁਰ ਚਰਣ, ਤੂੰ ਹੋਰਤ ਉਪਾਏ ਨ ਲਭਹੀ ਅਭਿਨਾਸੀ ਸ੍ਰਿਸ਼ਟ ਕਰਨ, ਡਖਣੇ ਮਹੱਲਾ ਪੰਜਵਾਂ, ਜੇ ਤੂੰ ਵਤੇ ਅੰਗਣੇ ਹਬ ਤਰਤ ਸੁਹਾਵੀ ਹੋਏ, ਹੀ ਕਸਕੰਤੇ ਬਾਹਰੀ ਮੈਡੀ ਬਾਤ ਨ ਪੁੱਛੇ ਕੋਈ, ਮਹੱਲਾ ਪੰਜਵਾਂ, ਹੱਬੇ ਡੋਲ ਸੁਹਾਵਣੇ ਸ਼ਹ ਬੈਠ ਅੰਗਣ ਮਲ ਪਹੀ ਨਾ ਵੰਜੈ ਬਿਰਥੜਾ ਜੋ ਕਰ ਆਵੇ ਚੱਲ, ਮਹੱਲਾ ਪੰਜਵਾਂ, ਸੇਜ ਵਿਛਾਈ ਕੰਤ ਕੂ ਕੀਆ ਹਬ ਸ਼ਿੰਗਾਰ, ਇਤੀ ਮੰਜਨਾ ਸਮਾਵਈ ਜੇ ਕਲ ਪਹਿਰਾ ਹਾਰ ਪੌੜੀ, ਤੂੰ ਪਾਰ ਬ੍ਰਹਮ ਪਰਮੇਸ਼ਰ ਜੋਨ ਨ ਆਵਹੀ, ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਜ ਸਮਾਵਹੀ, ਤੇਰਾ ਰੂਪ ਨ ਜਾਈ ਲਖਿਆ ਕਿਉਂ ਤੁਝੇ ਤਿਆਵਈ, ਤੂੰ ਸਭ ਮਹਿ ਵਰਤੇ ਆਪ ਕੁਦਰਤ ਦੇਖਾ ਵਹੀ, ਤੇਰੀ ਪਲ ਪਰੇ ਭੰਡਾਰ ਤੋਟ ਨ ਆਵਹੀ, ਇਹ ਰਤਨ ਜਵੇ ਹਰ ਲਾਲ ਕੀਮ ਨ ਪਾਵਹੀ, ਜਿਸ ਹੋਵੇ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਵਹੀ, ਤਿਸ ਕਦੇ ਨ ਆਵੇ ਤੋਟ ਜੋ ਹਰ ਗੁਣ ਗਾਵਹੀ, ਡਖਣੇ ਮਹੱਲਾ ਪੰਜਵਾਂ, ਡਖਣੇ ਮਹੱਲਾ ਪੰਜਵਾਂ, ਜਾ ਮੂੰ ਪਸੀ ਹੱਠ ਮੈਂ ਪਿਰੀ ਮਹਿੰਜੇ ਨਾਲ, ਹੱਬੇ ਦੁੱਖ ਓਲਾਹਮ ਨਾਨਕ ਨਦਰ ਨਿਹਾਲ, ਮਹੱਲਾ ਪੰਜਵਾਂ, ਨਾਨਕ ਬੈਠਾ ਪੱਖੇ ਵਾਓ ਲੰਮੇ ਸੇਵੇ ਦਰਖੜਾ, ਪਿਰੀਏ ਤੂੰ ਜਾਣ ਮਹਿੰਜਾ ਸਾਉ ਜੋਈ ਸਾਈ ਮੁਹਾਖੜਾ, ਮਹੱਲਾ ਪੰਜਵਾਂ, ਕਿਆ ਗਾਲਾਓ ਪੂਛ ਪਰ ਵੇਲ ਨ ਜੋਹੇ ਕੰਤ, ਤੂੰ ਨਾਨਕ ਫੂਲਾ ਸੰਧੀ ਵਾੜ ਖੜੀਆਂ ਹਬ ਸੰਸਾਰ ਜਿਉ ਪੌੜੀ, ਸੁਗੜ ਸੁਜਾਨ ਸਰੂਪ ਤੂੰ ਸਭ ਮਹਿ ਵਰਤਨਤਾ, ਤੂੰ ਆਪੇ ਠਾਕੁਰ ਸੇਵਕੋ ਆਪੇ ਭੋਜਨਤਾ, ਦਾਨਾ ਬੀਨਾ ਆਪ ਤੂੰ ਆਪ ਸਤਵੰਤਾ, ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ, ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲਨਤਾ, ਇਹ ਆਵਾ ਗੌਣ ਰਚਾਇਓਨ ਕਰ ਚੋਜ ਦੇਖਨਤਾ, ਤਿਸ ਬੋਹੜ ਗਰਭ ਨਾ ਪਾਵਹੀ ਜਿਸ ਦੇਵਹਿ ਗੁਰਮੰਤਾ, ਜਿਉ ਆਪ ਚਲਾਵੈ ਤਿਉ ਚੱਲੇ ਕਿਛ ਵਸ ਨਾ ਜਨਤਾ, ਡਖਣੇ ਮਹੱਲਾ ਪੰਜਵਾਂ, ਕੁਰੀਏ ਵਹਿ ਦਿਆ ਤਲ ਗਾੜਾ ਮਹਿਰੇਰ, ਵੇਖੇ ਛਿੱਟੜ ਥੀਵ ਦੋ ਪਾ ਜਾਮਖ ਸੰਦੋ ਪੇਰ, ਮਹੱਲਾ ਪੰਜਵਾਂ, ਸੱਚ ਜਾਣੈ ਕੱਚ ਵਹਿ ਦਿਓ ਤੂੰ ਆਗੂ ਆਗੇ ਸਲਵੇ, ਨਾਨਕ ਆਤ ਸੜੀ ਮੰਜ ਨੈਣੂ ਬੀਆ ਡਲ ਪੱਬਣ ਜਿਉਂ ਜੁਮਿਓ, ਮਹੱਲਾ ਪੰਜਵਾਂ, ਪੋਰੇ ਪੋਰੇ ਰੋਹੜੇ ਸੇਵੇਂ ਦੇ ਆਕਲ
मुद्दत पई चिराणिया फिर कड्डू आवे रुत पौड़ी तुद रूप न रेख्या जात तू वरना बाहरा ए मानस जाने दूर तू वरते जाहरा तू सब कट पोगे आप तुद लेप न लाहरा तू पुरख अनंदी अनंत सब ज्योत समाहरा तू सब देवा मह देव बिदाते नरहरा क्या आराधे जेहवा एक तू अविनाशी अपरपरा जिस मेले सतगुर आप तिस के सब कुल तरा सेवक सब कर दे सेव दर नानक जन तेरा दखणे महला पंजवा गहरड़ाला तृण छाया गाफल जलयो पाए जिना पाग मथाहण तिन उस्ताद पनाहे महला पंजवा नानक पीठा पक्का साजया तरिया आण मौजूद बाजो सतगुर आप

ਵੀ ਜਨ ਮੜਾ ਮਹੱਲਾ ਪੰਜਵਾਂ ਸਾਜਨ ਮੈਂਡਾ ਚਾਹੀਆਂ ਹਬ ਕਹੀਂ ਕਾ ਮਿਤ ਹਬੇ ਜਾਣਨ ਆਪਣਾ ਕਹੀ ਨਾ ਠਾਹੇ ਚਿਤ ਮਹੱਲਾ ਪੰਜਵਾਂ ਗੁਜੜਾ ਲਦਮ ਲਾਲ ਮੱਥੇ ਹੀ ਪ੍ਰਗਟ ਥੀਆ ਸੋਈ ਸੁਹਾਵਾ ਥਾਨ ਜਿੱਥੇ ਪਿਰੀਏ ਨਾਨਕ ਜੀ ਤੂੰ ਉਠਾ ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਆਵਈ ਖਾਏ ਖਰਚ ਰਹਿੰਦਾ ਲੱਖ 84 ਮੇਦਿਨ

ਵੜੱਤੜੇ ਸਾਹਿਬਾ, ਜੇ ਬਿੰਦ ਬੁਲਾਈਏ, ਮੈਂ ਚਾਰੇ ਕੁੰਟਾਂ ਪਾਲੀਆਂ, ਤੁਧ ਜੇ ਵਡਨਾ ਸਾਈਆਂ। ਮੈਂ ਲੱਖ ਵਤ ਵੜਤੇ ਸਾਹਿਬਾ, ਜੇ ਬਿੰਦ ਬੁਲਾਈਆਂ, ਮੈਂ ਚਾਰੇ ਕੁੰਟਾਂ ਪਾਲੀਆਂ, ਤੁਧ ਜੇ ਵਡਨਾ ਸਾਈਆਂ। ਮੈਂ ਦੱਸੋ ਮਾਰਗ ਸੰਤੋ, ਕਿਉਂ ਪ੍ਰਭੂ ਮਿਲਾਈਆਂ, ਮਨ ਅਰਪੋ ਹਾਂ ਮੈਂ ਤਜੋ, ਇਤ ਪੰਥ ਜੁਲਾਈਆਂ, ਨਿਤ ਸੇਵੋ ਸਾਹਿਬ ਆਪਣਾ, ਸਤਸੰਗ ਮਿਲਾਈਆਂ, ਸਭੇ ਆਸਾਂ ਪੂਰੀਆਂ, ਗੁਰ ਮਹਿਲ ਬੁਲਾਈਆਂ, ਤੁਧ ਜੇਵੜ ਹੋਰ ਨਾ ਸੂਜਈ ਮੇਰੇ।

ਦਾ ਪੰਜਵਾਂ ਆਸਕ ਆਸ਼ਾ ਆਸਕ ਆਸਾ ਬਹਰਾ ਮੂੰ ਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹਾਂ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ

ਰੀਹਥਾ। ਅਕਾਲ ਮੂਰਤ ਹਿਰਦੈ ਧਿਆਇ ਦਾ, ਦਿਨ ਰਹਿਣ ਜਪਨ ਥਾ। ਮੈਂ ਛੱਡਿਆ ਸਗਲ ਅਪਾਇਣੋ, ਪਰ ਵਾਸੈ ਗੁਰ ਸਮਰਥਾ। ਗੁਰ ਬਖਸ਼ਿਆ ਨਾਮ ਨਿਦਾਨ, ਸਭੋ ਦੁਖ ਲਥਾ। ਪੋਗੋ ਪੁੰਚੋ ਪਾਹਿਓ, ਪੱਲੇ ਨਾਮ ਅਗਤ ਥਾ। ਨਾਮ ਦਾਨ ਇਸ਼ਨਾਨ ਦ੍ਰਿੜ, ਸਦਾ ਕਰੋ ਗੁਰ ਕਥਾ। ਸਹਿਜ ਸਹਿਜ ਪਿਆ।